ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕੋ ਓਂਕਾਰ। ਸਤਿਗੁਰ ਪ੍ਰਸਾਦ ਆਦਿਗੁਰੇ ਨਮੈ, ਜੁਗਾਦਿਗੁਰੇ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰਦੇਵ ਏ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਸੰਭਰ ਏਕੈ, ਨਾਮ ਜਪਤ ਗਣਤ ਅਨੇਕੈ। ਵੇਦ ਪ੍ਰਾਣ ਸਿਮਰ ਸੋਧ ਆਖਿਰ, ਕਿਨੇ ਰਾਮ ਨਾਮ ਕੇ ਅਖਰ। ਕਿਨਕਾ ਇੱਕ ਜੇ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨਾਵੈ। ਕਾਖੀ ਏਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹਿ ਉਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਡਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਆਨੰਦ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਨਿਰਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰ ਗਹਿਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਭਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੁੱਚਾ। ਪ੍ਰਭ ਕੈ ਸਿਮਰਨ ਤਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕੇ ਸੁਜੈ। ਪ੍ਰਭ ਕੈ ਸਿਮਰਨ ਜਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹੇ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੋਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬਨਾਸੀ। ਸਿਮਰਨ ਤੇ ਲਾਗੇ ਜਨਾਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੈ ਬਸੇ ਹਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁੰਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸਰਨੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਹਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਹੋ ਸਗਲ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ। ਚਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂ ਹਾ ਨਾਮ ਤੇਰੇ ਸੰਗ ਸਹਾਈ। ਜਹ ਮਾਂ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰਿਆ ਚੱਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਦਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਹਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾ ਕਰੋਰੀ ਬੰਦ ਨਾ ਪਰੈ, ਹਰ ਕਾ ਨਾਮ ਜਪਤ ਨਿਸਤਾਰੈ। ਅਨਕ ਮਾਇਆ ਰੰਗ ਦਿਖਣਾ ਬੁਝਾਵੇ, ਹਰ ਕਾ ਨਾਮ ਜਪਤ ਅਗਾਵੈ। ਜਿਹ ਮਾਰਗ ਇਹੋ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਛੂਟਤ ਨਹੀਂ ਕੋਟ ਲਖਬਾਈ, ਨਾਮ ਜਪਤ ਹੈ ਪਾਰ ਪਰਾਈ। ਅਨਕ ਬਿਘਨ ਜੇ ਆਏ ਸਿੰਘਾਰੇ, ਹਰ ਕਾ ਨਾਮ ਤਕਾਲ ਉਦਾਰੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸ਼ਰਾਮ। ਹੋਂ ਮਹਿਲਾ ਮਲ ਕਬੂਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੇ ਸੰਗ। ਜਿਹ ਮਾਰ ਕੇ ਗਨੇ ਜਾਏ ਨ ਕੋਸਾ, ਹਰ ਕਾ ਨਾਮ ਹਾਂ ਸੰਗ ਦੋਸਾ। ਜਹ ਪੈਂਡੈ ਮੈਂ ਅੰਧ ਗਵਾਰਾ, ਹਰ ਕਾ ਨਾਮ ਸੰਗ ਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂੰ, ਹਰ ਕਾ ਨਾਮ ਤਹਿ ਨਾਲ ਪਛਾਨੂੰ।
जय महाप्यान तपत बौ काम तय हर के नाम की तुम अपर शाम जहाँ त्रिका मन तू जय करके तह नानक हर हर अमृत बरख है। भक्त जना की बर्तन नाम संत जना के मन विश्राम हर का नामदास की ओट हर के नाम उदरे जन कोट हर जस करत संत दिन रात हर हर औकत साध कमात हर जन के हर नाम निधान पार ब्रह्म जन की नो दान मन तन रंग रते रंग एकै नानक जन कै बिरत विवेकै हर का नाम जन को मुक्त जुगत हर कै नाम जन को त्रिपत भुगत हर का नाम जन का रूप रंग हर नाम जपत कब परे ना भंग हर का नाम जन की वड़ियाई हर कै नाम जन सोभा पाई हर का नाम जन को भोग जोग हर नाम जपत कछु नाहीं वियोग जन राता हर नाम की सेवा नानक पूजे हर हर देवा हर हर जन कै मालक जीना हर धन जन कुआ प्रभ दीना हर हर जन कै उठस्तानी हर प्रताप जन अवर न जानी ओत पोत जन हर असराते सुन समाद नाम रसमाते आठ पैर जन हर हर जपे हर का भगत प्रगट नहीं छपे हर की भगत मुक्त भ करे नानक जन संग के ते तरै पार जाते हर को नाम काम तेन हर हर गुण गाम सब ते उत्तम हर की कथा नाम सुनत दर्द दुख लता नाम की महिमा संत हृदवसै संत प्रताप दुर्त सब नसै संत का संग बड़भागी पाईऐ संत की सेवा नाम ते आईऐ नाम दुल कशियवर न होए नानक गुरमुख नाम पावे जन को ए सलोक बहु शास्त्र बहु सिमरती पेखे सर्व टंडोल पूजस नाही हर हरे नानक नाम अमूल अष्टपदी जाप ताप ज्ञान सब ध्यान खड़ शास्त्र सिमरत बख्यान योग व्यास कर्म धर्म किरिया सगल त्याग मन मध्य फिरिया अनेक प्रकार किए बहु जतना पुन दान होमै वर्तना शरीर कटाए होमै कर राति वरद नेम करै बहु भादी नहीं तुल राम नाम विचार नानक गुरमुख नाम जपी अकबार नौ खंड पृथ्वी परै चिर जीवै महा उदास बीसर थी वै अगन माहे होमत प्राण कनक अशभ हैबर भूम दान न्यवली कर्म करे बवासन जैन मार्ग संजमत साधन निमख निमख कर श्री कटावे तोपी होमे मैल न जावे हर के नाम समसर कच नाहे नानक गुरमुख नाम जपत गत पाहे मन कामना तीर दे छुटै गर्भ गमाना मन ते हुटै सोच करे दिन सर रात मन की मैल न दंते जात इस देही को बहु साधना करे मन ते कबहू ना बिख्या टरै जल धोवै बहु दे अनीत शुद्ध का होय काची भीत मन हर के नाम की महिमा ऊच नानक नाम उदरे पतित बहु मूच बहुत सियाणप जम का भव व्यापै अनक जतन कर तिशना धरापै भेख अनेक अगन नहीं बूझै कोट उपाव दर गहनी सीजै छूटस नाही उब प्याल मोह व्यापै माया जाल अवर करतूत सगली जम डानै गोविंद भजन बिन तिल नहीं मानै हर का नाम जपत दुख जाए नानक बोलै सह सुभाए चार पदार्थ जे को मांगै साज ना की सेवा लागै जे को अपना दुख मिटावै हर हर नाम हृदय सद गावै जे को अपनी शोभा लोरै साध संगे होमै शोरै जे को जन्म मरण ते डरै साध जना की सरनी परै जिस जन को प्रभ दर्श प्यासा नानक ताकै बल बल जासा सगल पुरख मैं पुरख प्रधान साध संग जाका मिटै अभिमान आपस को जो जाने नीचा सो गनिये सब ते उच्चा जाका मन होय सगल की रेना हर हर नाम तिन घड़ घड़ जीना मन अपने ते बुरा मिटाना पेखै सगल श्रेष्ठ साजना सुख दुख जन साम दुष्टेता नानक पाप नहीं लेपा निर्धन को धन तेरो नाव निथावे को नाव तेरा ताव निमाने को प्रभ तेरो मान सगल कटा को देवो दान करन करावन हार स्वामी सगल कटा के अंतर जामी अपनी गत मिद जानू आपे आपन संगा प्रभ राते तुमरी उस्त तुम ते होए नान कबर ना जान सकोए सर्व धर्म है श्रेष्ठ धर्म हर को नाम जप निर्मल कर्म सगल किरिया में उत्तम किरिया सा संग दुर्मत मल हिरिया सगल उदम में उदम भला हर का नाम जपो जी सदा सगल बानी में अमृत बानी हर को जसो रसन बखानी सगल थान ते उत्तम थान नानक जह कट वसै हर नाम सलोक निर्गुण आरे आनिया सो प्रभ सदा समाल जिनकी आस चीत रख नानक निवही नाल अष्टपदी रमैया के गुण चेत प्राणी कवन मूल ते कवन दृष्टानी जिन तू सास वार शिंगारिया गर्भगन मैं जिने उबारिया बार व्यवस्था तुझे प्यारे दूध भर जो बन भोजन सुख सोध बिरत प्याओ प्रसाक सैन मुख प्याओ बैठ को दैन
ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤਉ ਨਾਨਕ ਸੀ ਜੈ। ਜਿਹ ਪ੍ਰਸਾਦ ਧਰ ਉਪਰ ਸੁਖ ਵਸੈ, ਸੁਤ ਭਰਾਤ ਮੀਤ ਬੰਤਾ ਸੰਗ ਹਸੈ। ਜਿਹ ਪ੍ਰਸਾਦ ਪੀਵੈ ਸ਼ੀਤਲ ਜਲਾ, ਸੁਖਦਾਈ ਪਵਨ ਪਾਵਕ ਮੁਲਾ। ਜਿਹ ਪ੍ਰਸਾਦ ਭੋਗੇ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਵਸਾ। ਦੀਨੇ ਹਸਤ ਪਾਵ ਕਰਨੇ ਤਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੁੜੰਦ ਵਿਆਪੈ, ਨਾਨਕ ਕਾਢ ਲਿਹੋ ਪ੍ਰਭਾਪੇ। ਆਦਿ ਅੰਤ ਜੋ ਰਾਖਣ ਹਾਰ, ਤਿਸ ਸਿਉ ਪ੍ਰੀਤ ਨ ਕਰੇ ਗਵਾਰ। ਜਾਂ ਕੀ ਸੇਵਾ ਨਵਨਿਧ ਪਾਵੈ, ਤਾਂ ਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ, ਤਾਂ ਕੋ ਅੰਧਾ ਜਾਨ ਦੂਰੇ। ਜਾਂ ਕੀ ਟਹਿਲ ਪਾਵੈ ਦਰਗਾਹ ਮਾਨ, ਤਸੇ ਬਸਾਰੇ ਮੁਗਧ ਜਾਨ। ਸਦਾ ਸਦਾ ਹੈ ਭੁੱਲਣ ਹਾਰ, ਨਾਨਕ ਰਾਖਣ ਹਾਰ ਪਾਰ। ਰਤਨ ਤਿਆ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋੜ ਜਾਇ ਤਿਸ ਕਾ ਸ਼ਰਮ ਕਰੈ, ਸੰਗ ਸਾਹਿ ਤਿਸ ਪਰ ਹਰੈ। ਚੰਦਨ ਲੇਪੋ ਤਾਰੇ ਤੋਏ, ਗਰਦ ਬਪ੍ਰੀਤ ਭਸਮ ਸੰਗ ਹੋਏ। ਅੰਧ ਕੂਪ ਮੈਂ ਪਤਿਤ ਬਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਬਾਹਰ ਭੇਕ ਅੰਤਰ ਮਲ ਮਾਇਆ, ਸ਼ਪਸ ਨਾਹੀਂ ਕਛ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੇ ਲੋ ਸਵਾਨ। ਅੰਤਰ ਅਗਨ ਬਾਰਤਾਂ ਸਵਾ, ਗਲ ਪਾਤਰ ਕੈਸੇ ਤਰੇ ਤਾ। ਜਾ ਕੇ ਅੰਤਰ ਵਸੇ ਪ੍ਰਭ ਆਪ, ਨਾਨਕ ਤੇਜਾਂ ਸਹਿ ਸਮਾਤ। ਸੋ ਨੰਦਾ ਕੈਸੇ ਮਾਰਗ ਪਾਵੈ, ਕਰਗੇ ਲਿਹੋੜ ਨਿਭਾਵੈ। ਕਹਾਂ ਬੁਝਾਰਤ ਬੂਝੇ ਡੋਰਾ, ਨਿਸ ਕਹੀਐ ਤੋ ਸਮਝੇ ਭੋਰਾ। ਕਹਾਂ ਵਿਸਨ ਪਦ ਗਾਵੈ, ਗੁੰਗ ਜਤਨ ਕਰੇ ਤੋ ਅਭੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਆਸ ਗਵਨ। ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਬਸੇ, ਆਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਬੈ ਮੂੜੈ ਚੀਤ। ਵੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋ। ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕਰ ਤੁਮ ਪਏ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂ ਘਨੇਰੇ। ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਦੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਨ ਸਵਾਏ, ਨਾਨਕ ਕਹੂੰ ਨਾ ਸੀ ਜਈ। ਬਿਰਨਾ ਮੈਂ ਪਤ ਜਾਏ ਅਸ਼ਟਪਦੀ, ਦਸ ਵਸਤੂ ਲੈ ਪਾਛੈ ਪਾਵੇ। ਏਕ ਵਸਤ ਕਾਰਨ ਵਿਖੋਟ ਗਵਾਵੇ, ਏਕ ਪੀ ਨਾ ਦੇ ਦਸ ਪੀਰ ਲੈ। ਤੋ ਮੂੜਾ ਕਹੋ ਕਾਂ ਕਰੇ, ਜਿਸ ਠਾਕਰ ਸਿਓ ਨਾਹੀ ਚਾਰਾ। ਨਾ ਤਾਂ ਕੋ ਕੀਜੈ ਸਦ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਭ ਮੇਠਾ, ਸਰਬ ਸੋਕ ਤਾਹੂ ਮਨ ਉੱਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਤੋਕ ਨਾਨਕ ਤਿਨ ਪਾਇਆ। ਅਗੰਤ ਛਾਪ ਨੀ ਦੇ ਰਾਸ, ਖਾਤ ਭੀਤ ਵਰਤੈ ਨੋਲਾਸ। ਆਪਣੀ ਮਾਨ ਕਸ਼ਬ ਔਰ ਸ਼ਾਲੇ, ਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ। ਜਿਸ ਕੀ ਬਸ ਦਿਸਾ ਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਤ ਮਾਇਆ ਕੇ ਹੇਤ, ਸਰ ਪਰਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿਉ ਮਨ ਪਛਤਾਵੈ। ਜੋ ਦਿਸੈ ਸੋ ਚਾਲਣ ਹਾਰ, ਲਪਟਰਿਓ ਤੈ ਅੰਧਾਰ। ਮਟਾਉ ਸਿਉ ਜੋ ਲਾਵੇ ਨਹੀਂ, ਤਾਂ ਕੋ ਹਾਥ ਨਾਵੈ ਕੇ। ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹੋਮੈ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਤ ਹਸਤੀ ਅਸ਼ ਵਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ। ਮਿਥਿਆ ਧਰੁਹ ਮੋਹ ਅਭਿਮਾਨ, ਮਿਥਿਆ ਪਸੂ ਪ੍ਰਕਰਤ ਗਮਾਨ। ਆਸਥਿਰ ਭਗਤ ਸਾਧਕੀ ਸ਼ਰਨ, ਨਾਨਕ ਜਪ ਜਪ ਜੀਵੇ ਹਰ ਕੇ ਚਰਨ। ਮਿਥਿਆ ਸ਼ਰਵਨ ਪਰ ਨਿੰਦਾ ਸੁਨੈ, ਮਿਥਿਆ ਹਸਤ ਪਰ ਦਰਬ ਕੋਹਿਰੈ। ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ। ਮਿਥਿਆ ਚਰਨ ਪਰ ਬੇਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲਵਾਵੈ। ਮਿਥਿਆ ਤਨ ਹੀ ਪਰ ਪਕਾਰਾ, ਮਿਥਿਆ ਵਾਸ ਲੇਤ ਪਕਾਰਾ। ਬਿਨ ਬੂਝੈ ਮਿਥਿਆ ਸਭ ਭਏ ਸਫਲ ਦੇ, ਨਾਨਕ ਹਰ ਹਰ ਨਾਮ ਲੇ। ਬਿਰਤੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵ ਸੁੱਚਾ। ਬਿਰਤਾ ਨਾਮ ਬਿਨਾ ਤਨੰਦ, ਮੁੱਕਾ ਬਤਾਂ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ, ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਤੇ ਸਭ ਕਾਮ, ਜੋ ਕਿਰਪਨ ਕੈ ਨਿਰਾਰਤਾਮ। ਧਨ ਤਨ ਤੇਜਾਂ ਜਹ ਕਟ ਵਸਿਓ ਹਰ ਨਾਉ, ਨਾਨਕ ਤਾਂ ਕਹਿ ਬਲ ਬਲ ਜਾਓ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂਗਣ ਅਲਾਵਤ। ਜਾਣਨ ਹਾਰ ਪ੍ਰਭੂ ਪਰਵੀਨ, ਬਾਹਰ ਭੇਕ ਨਾ ਕਾਹੂ ਭੀਨ। ਅਵਰ ਉਪਦੇਸੈ ਆਪ ਨਾ ਕਰੇ ਆਪਤ, ਜਾਪਤ ਜਨ ਮੈਂ ਮਰੈ।
ਜਿਸਕੇ ਅੰਤਰ ਵਸੈ ਨਿਰੰਕਾਰ ਤਿਸਕੀ ਸੇਖ ਤਰੇ ਸੰਸਾਰ ਜੋ ਤੂੰ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਜਨ ਪ੍ਰਾਤਾ ਕਰੋ ਬੇਨਤੀ ਪਾਰ ਪ੍ਰਭ ਸਭ ਜਾਣੇ ਆਪਣਾ ਕੀ ਆਪੇ ਮਾਨੇ ਆਪੇ ਆਪ ਆਪ ਕਰਤਨ ਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਪਾਪ ਸਿਆਣ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵ ਹੈ ਤਿਸ ਲਏ ਲੜ ਲਾਏ ਥਾਂ ਤਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿੰਸ ਜਾਏ ਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਗਤ ਅਵਰ ਲਵਾਵੈ ਜਿਹ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਗਾਵੀ ਜੈ ਜਿਹ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾਂ ਕਹੋ ਜਸ ਰਸਨ ਮਖਾਨੈ ਜਿਹ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦਰਗ

ਬਣਤ ਬਣਾਈ, ਉਠਤ ਬੈਠਤ ਸਤ ਸਹਿ ਧਿਆਈ, ਤਿਸਹਿ ਧਿਆਏ ਜੋ ਇੱਕ ਲਖੈ, ਈਹਾਂ ਊਹਾਂ ਨਾਨਕ ਤੇਰੀ ਰੱਖੈ। ਜਿਹ ਪ੍ਰਸਾਦ ਕਰੇ ਪੁੰਨ ਬਵਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ, ਜਿਹ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜਿਹ ਪ੍ਰਸਾਦ ਤੇਰੀ ਨੇਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਤ ਰਹੇ, ਗੁਰਪ੍ਰਸਾਦ ਨਾਨਕ ਜਸ ਕਹੇ, ਜਿਹ ਪ੍ਰਸਾਦ ਸੁਣੇ ਕਰਨ ਨਾਲ, ਜਿਹ ਪ੍ਰਸਾਦ ਵੇਖੇ ਬਿਸਮਾਦ, ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿ ਜੇ ਵਸਨਾ, ਜਿਹ ਪ੍ਰਸਾਦ ਹਸਤ ਕਰ ਚਲੈ, ਜਿਹ ਪ੍ਰਸਾਦ ਸੰਪੂਰਨ ਪਲੈ, ਜਿਹ ਪ੍ਰਸਾਦ ਪਰਮ ਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿ ਸਮਾਵੈ, ਐਸਾ ਪ੍ਰਭ ਤਿਆਗ ਬਰਕਤ ਲਾਗੂ, ਗੁਰਪ੍ਰਸਾਦ ਨਾਨਕ ਮਨ ਜਾਗੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਪ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਜੂਰੇ, ਜਿਹ ਪ੍ਰਸਾਦ ਤੂੰ ਭਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ, ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੇ ਜਪ ਸੋਏ, ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ, ਪ੍ਰਭ ਦਿਆ ਤੇ ਮਤ ਉੱਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਿਛੂ ਨਾ ਕਿਨਹੂ ਲਿਆ, ਜਿਤ ਜਿਤ ਲਾਵੋ ਤਿਤ ਲੱਗੇ ਹਰ ਨਾਥ, ਨਾਨਕ ਇਨ ਕਹਿ ਕਛੂ ਨਾ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ, ਸੁਨਮੀ ਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਚਰਜ ਕਥਾ ਅਸ਼ਟਪਦੀ। ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਕੋਤ, ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ, ਸਾਧ ਕੇ ਸੰਗ ਬੂਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤਨ ਮੇਰਾ, ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਕੁਪਰ ਜਤਨ, ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧ ਕੀ ਸ਼ੋਭਾ ਭਰਾਮਾ ਸਮਾਨੀ, ਸਾਧ ਕੇ ਸੰਗ ਗੋਚਰ ਮਿਲੈ, ਸਾਧ ਕੇ ਸੰਗ ਸਦਾ ਪ੍ਰਫੁੱਲੈ, ਸਾਧ ਕੇ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪਹੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਬੈਨ, ਸਾਧ ਕੇ ਸੰਗ ਨਾ ਕਤੂੰ ਧਾਵੈ, ਸਾਧ ਸੰਗ ਸਿੱਤ ਮਨ ਪਾਵੈ, ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਾਮੀਤ, ਸਾਧੂ ਕੈਸਾ ਮਹਾਪੁਨੀਤ, ਸਾਧ ਸੰਗ ਕੇ ਸਿਉ ਨਹੀਂ ਬੈਰ, ਸਾਧ ਕੇ ਸੰਗ ਨਾ ਵਿੰਗਾ ਪੈਰ, ਸਾਧ ਕੇ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੇ ਸੰਗ ਨਾਹੀ ਹੋ ਤਾਪ, ਸਾਧ ਕੇ ਸੰਗ ਤਜੇ ਸਾ ਬਾਪ, ਆਪੇ ਜਾਣੇ ਸਾਧ ਬੜਾਈ, ਨਾਨਕ ਸਾਧ ਪ੍ਰਭੂ ਬਣਾਈ, ਸਾਧ ਕੇ ਸੰਗ ਨਾ ਕਬਹੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਗੋਚਰ ਰਹੇ, ਸਾਧੂ ਕੈ ਸੰਗ ਅਜਰ ਸਹਿ, ਸਾਧ ਕੇ ਸੰਗ ਬਸੇ ਥਾਨ ਉੱਚੇ, ਸਾਧੂ ਕੈ ਸੰਗ ਮਹਿਲ ਪਹੁੰਚੇ, ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੇ ਸੰਗ ਸਭ ਕੁਲ ਉਦਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੇ ਸੰਗ ਸਰਬਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ, ਨਾਨਕ ਸਾਧ ਕੇ ਸੰਗ ਸਫਲ ਜਨਮ, ਸਾਧ ਕੇ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟ ਹੋਤ ਨਿਹਾਲ, ਸਾਧ ਕੇ ਸੰਗ ਲੋਕਤ ਹਰੈ, ਸਾਧ ਕੇ ਸੰਗ ਨਰਕ ਪਰ ਹਰੈ, ਸਾਧ ਕੇ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਵਿਚਰਤ ਹਰ ਮੇਲਾ, ਜੋ ਇੱਛੈ ਸੋਈ ਪਲ ਪਾਵੈ, ਸਾਧ ਕੇ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਦਿਵਸੈ, ਨਾਨਕ ਕੁਦਰੈ ਸਾਧ ਸੂ ਰਸੈ, ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੇ ਸੰਗ ਲੱਗੇ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧ ਕੈ ਸੰਗ ਮਿੱਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਵੇਦਨਾ ਜਾਣੈ, ਜੇ ਤਾ ਸੁਣੇ ਤੇ ਤਾ ਬਖਿਆਨੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧ ਕੀ ਸ਼ੋਭਾ ਸਦਾ ਬੇਅੰਤ, ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧ ਕੀ ਸ਼ੋਭਾ ਮੂਚ ਤੇ ਮੂਚੀ, ਸਾਧ ਕੀ ਸ਼ੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖੇ ਕਿਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਕ, ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰਜ ਏਕ ਜੁੰਬ ਸੋਧਾ, ਕਹੁ ਕੋਦੈ ਕਹੁ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗਨਾਓ, ਨਾਨਕ ਜਿਉਂ ਪਾਵਕ ਕਾ ਸਹਿ ਸਭਾ।

0: ब्रह्म ज्ञानी निर्मल ते निर्मला जैसे मैं लागे जला। ब्रह्म ज्ञानी कह मन होय प्रकाश जैसे धारु पर आकाश। ब्रह्म ज्ञानी कह मित्र सतर समान ब्रह्म ज्ञानी कह नाहि अभिमान। ब्रह्म ज्ञानी उते उच्चा मन अपने है सब ते नीचा। ब्रह्म ज्ञानी से जन भय नानक जिन प्रभाव करे। ब्रह्म ज्ञानी सगल गिरे ना आत्म रस ब्रह्म ज्ञानी चेना। ब्रह्म ज्ञानी की सब परमया ब्रह्म ज्ञानी ते कछ बुरा ना भया। ब्रह्म ज्ञानी सदा समदर्शी ब्रह्म ज्ञानी की दृष्ट अमृत वर्षी। ब्रह्म ज्ञानी बंधन दे मुक्ता ब्रह्म ज्ञानी की निर्मल जुक्ता। ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान। ब्रह्म ज्ञानी एक उपरास ब्रह्म ज्ञानी का नहीं विनाश। ब्रह्म ज्ञानी कह गरीबी समाहा ब्रह्म ज्ञानी पर उपकार माहा। ब्रह्म ज्ञानी कह नाही धंधा ब्रह्म ज्ञानी ले धावत बंदा। ब्रह्म ज्ञानी कह होय सो भला ब्रह्म ज्ञानी सो फल भला। ब्रह्म ज्ञानी संग सगल उदार नानक ब्रह्म ज्ञानी जपै सगल संसार। ब्रह्म ज्ञानी कह एक कह रंग ब्रह्म ज्ञानी कह बसे प्रभ संग। ब्रह्म ज्ञानी कह नाम आधार ब्रह्म ज्ञानी कह नाम परवार। ब्रह्म ज्ञानी सदा सद जागत ब्रह्म ज्ञानी हम बुद्ध त्यागत। ब्रह्म ज्ञानी कह मन परमानंद ब्रह्म ज्ञानी कह कर सदा आनंद। ब्रह्म ज्ञानी सुख सहज निवास नानक ब्रह्म ज्ञानी का नहीं विनाश। ब्रह्म ज्ञानी ब्रह्म कविता ब्रह्म ज्ञानी एक संग हेता। ब्रह्म ज्ञानी कह होय चिंत ब्रह्म ज्ञानी का निर्मल मंत। ब्रह्म ज्ञानी जिस करे प्रभाप ब्रह्म ज्ञानी का बड़ प्रताप। ब्रह्म ज्ञानी का दस बड़ भागी पाइय ब्रह्म ज्ञानी को बल बल जाइए। ब्रह्म ज्ञानी को खोज हमेशर नानक ब्रह्म ज्ञानी आ परमेश्वर। ब्रह्म ज्ञानी की कीमत नाहे ब्रह्म ज्ञानी कह सगल मन माहे। ब्रह्म ज्ञानी का कौन जाने भेद ब्रह्म ज्ञानी को सदा देश। ब्रह्म ज्ञानी का कथया न जाया धाकर ब्रह्म ज्ञानी सर्व का ठाकुर। ब्रह्म ज्ञानी की मित कौन बखाने ब्रह्म ज्ञानी की गत ब्रह्म ज्ञानी जाने। ब्रह्म ज्ञानी का अंत न पार नानक ब्रह्म ज्ञानी को सदा नमस्कार। ब्रह्म ज्ञानी सब श्रेष्ठ का करता ब्रह्म ज्ञानी सद जीवे नहीं मरता। ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता। ब्रह्म ज्ञानी अनाथ का नाथ ब्रह्म ज्ञानी का सब ऊपर हाथ। ब्रह्म ज्ञानी का सगल कार ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी श्लोक। और तारे जो अंतर नाम सर्व में पेखे भगवान। निमुख निमुख ठाकुर नमस्कार है नानक ओ अपरस सगल निस्तार अष्टपदी।
1: पात्र रूप न पेखे नेत्र साधगी टैल सत संगीत। कर्ण न सुने काहो गे निंदा सब ते जाने आप सुखा मंदा। गुर प्रसाद भिख्या पर हरे मन की वासना मन ते टरै। इंद्रिय रित पंच दुख ते रहत नानक कोट मत देखो ऐसा अपरस। वैष्णो सो जिसो परसो प्रसन्न विष्ण की माया ते होए फैन। कारम करत होवे ने कर्म तस वैष्णो का निर्मल धर्म काहो पर की इच्छा निभाच है केवल भगत कीर्तन संग रचै। मन तन अंतर सिमरन गोपाल सब उपर होवत कृपाल। आप दृढ़ अवरह नाम जपावे नानक को वैष्णो परम गत पावे। भगवती भगवंत भगत का रंग सगल त्याग दुष्ट का संग। मन ते मिनस सगला परम कर पूजे सगल बार ब्रह्म। साध संग पापा मल होवे तिस भगवती कीमत उत्तम होवे। भगवंत की टहल करै नित नित मन तन अर्पै विष्णु प्रीत। हर के चरण हृदय बसावे नानक ऐसा भगवती भगवंत को पावे। सो पंडित जी मन पर बोधै राम नाम आत्मै सोधै। राम नाम सार रस पीवै उस पंडित के उपदेश जग जीवै। हर की कथा हृदय बसावे सो पंडित फिर जून ना आवै। वेद पुराण सिमरत बुझै मूल सुख मैं जाने अस्थूल। चावर ना को देव देस नानक उस पंडित को सदा देस। बीज मंत्र सर्गो ज्ञान चो वरना मैं जपै गो नाम। जो जो जप तस्की का तोय सासंग पावे जन कोय। काल कृपा अंतर उर तार है पशु प्रेत मुक्त पाथर का तार है। सर्व रोग का औखद नाम कल्याण रूप मंगल गुण गाम। काहू जुगत कितन पाइय धर्म नानक तुस मिलै जिस लिखिया तुर कर्म। जिस गै मन पार ब्रह्म का निवास तुसका नाम सत रामदास। आत्म रात स नदरी आया दास संतन भयतन पाया। सदा निकट निकट हर जान सो दास दर गए परवान। अपने सास को आप कृपा करे तिस दास को सासो जी पराय। ਸਾਗਲ ਸੰਘ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਾ ਕੀਆ ਗਿਆ ਆਤਮ ਤਾਵੈ ਜੀਵਨ ਮੁਕਤ ਸੁਖ ਹਾਵੈ ਤੈਸਾ ਹਰਿਕ ਤੈਸਾ ਉਸ ਸੋਗ ਸਦਾ ਅਨੰਦ ਤੈਨ ਹੀ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਂ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਰੇ ਜੁਗਤ ਨਾਨਕੋ ਪਰ ਕਹੀਆਂ ਜੀਵਨ ਮੁਕਤ ਵਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਲ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਗਰਾਵਨ ਜੋ ਪ੍ਰਭਾਵੈ ਸੋਈ ਫੁਨ ਹੋਗ ਪਸੁਰ ਆਪ ਹੋਏ ਅਣਦ ਤਰੰਗ ਲਖਨਾ ਜਾਏ ਭਾਰ ਬ੍ਰਹਮ ਕੇ ਰੰਗ ਜੈਸੀ ਮਾਤ ਤੈਸਾ ਪ੍ਰਕਾਸ਼ ਭਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਰ ਨਾਨਕ ਭੈ ਨਿਹਾਲ ਸਲੋਕ ਹੋ ਸਤਿਗੁਰ ਅਨੇਕ ਜਾਣਿਆ ਤਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੇ ਮਹਬ ਜਨਕ ਪ੍ਰਕਾਰ ਅਸ਼ਟਪਾਲੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭ੍ਰਮ ਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਿਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵਕਾ ਵਿਚਾਰੈ ਕਈ ਕੋਟ ਨਵਤਾ ਨਾ ਧਿਆਵੈ ਨਾਨਕ ਕਰਤੇ ਗੰਤ ਨਾ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿੱਗ ਆਤਮ ਨਿਕੋਰ ਕਈ ਕੋਟ ਪਰ ਦਰਬ ਕਹਰੈ ਕਈ ਕੋਟ ਪਰ ਦੁੱਖ ਨਾ ਕਰੈ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪ੍ਰਦੇਸ਼ ਪਰ ਮਾਹੇ ਜਿਤ ਜਿਤ ਲਾਭ ਹੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੇ ਕਈ ਕੋਟ ਪੰਕੀ ਸਰਬ ਪਾਏ ਕਈ ਕੋਟ ਪਾਥਰ ਬ੍ਰਿਖਨ ਬਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸਿਅ ਸੂ ਨਖੇਤਰ ਕਈ ਕੋਟ ਦੇਵਤਾ ਨਵਿੰਦਰ ਸਿਰ ਛੇਤਰ ਸਾਗਰ ਸਮਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਾਮ ਸਤ ਕਈ ਕੋਟ ਵੇਦ ਪ੍ਰਾਣ ਸਿਮਰਤ ਸਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਗਾ ਜਾਂਦਾ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿਨਰ ਪ੍ਰਸਾਜ ਕਈ ਕੋਟ ਭੂਤ ਬ੍ਰੇ ਸੂਕਰ ਮਿਰ ਗਾਜ ਸਭ ਤੇ ਨੇਰ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸਵਰਗ ਨਿਵਾਸੀ ਕਈ ਕੋਟ ਜਨਮ ਜੀਵੈ ਮਰੈ ਕਈ ਕੋਟ ਬਹੁ ਜੋ ਨੀ ਫਿਰੈ ਕਈ ਕੋਟ ਬੈਠ ਥੀ ਖਾਹੇ ਕਈ ਕੋਟ ਕਾ ਲੈ ਤਕ ਪਾਏ ਕਈ ਕੋਟ ਕੀਏ ਤਰਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਥੈ ਰਾਖੇ ਨਾਨਕ ਸਭ ਕੁਛ ਭਰਾ ਕੈ ਹਾਥੇ ਕਈ ਕੋਟ ਪਏ ਪੈਰਾਗੀ ਰਾਮ ਨਾਮ ਸੰਗ ਤਿਨ ਲੈ ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੀ ਆਤ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਰ ਕੋ ਮਿਲਿਓ ਪ੍ਰਭ ਵਿਨਾਸ਼ ਕਈ ਕੋਟ ਮਾਗਿਆ ਸਤਸੰਗ ਪਾਰ ਬ੍ਰਹਮ ਤੋਂ ਲਾਗਾ ਰੰਗ ਜਨ ਕਾ ਹੋਇਆ ਸਪਸਾਨ ਨਾਨਕ ਤਿਜਨ ਸਦਾ ਤਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਵਿਸਤਾਰ ਕਈ ਵਾਰ ਪਸਰੇ ਪਾਸਾਰ ਸਦਾ ਸਤਾਇ ਕੇ ਇਕੰਕਾਰ ਕਈ ਕੋਟ ਕਿੰਨੇ ਬਹੁ ਭਾਂਤ ਪ੍ਰਭ ਤੁਹੇ ਪ੍ਰਮਾਏ ਸਮਾਤ ਤਾ ਗੰਤ ਨ ਜਾਣੇ ਕੋਇ ਆਪੇ ਆਪ ਨਾਨ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵ ਤਿਆਤ ਮਿਰਗਾਸ ਕਈ ਕੋਟ ਸਤ ਕੇ ਵੀ ਤਿਸ ਨਿਹਾਰੈ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈਸਾ ਸਦ ਹੀ ਜੀਵੈ ਕਈ ਕੋਟ ਨਾ ਗੁਣ ਗਾਵਿਆ ਤੂੰ ਰਸ ਸਹਿ ਸਮਾਵੈ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕੋ ਪਰਮੇਸ਼ੁਰ ਕੇ ਪਿਆਰੇ ਸਲੋਕ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤੁਸ ਬਲਿਹਾਰਣੈ ਜਲ ਥਲ ਮਹੀਅਰ ਸੋਏ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋਤ ਸੁਭਾਵੈ ਸੋਈ ਹੋਗ ਖਿਨ ਮੈਂ ਥਾ ਪੁਥਾ ਬਨਹਾਰਾ ਅੰਤ ਨੇ ਕਿਛ ਬਾਰਾ ਬਾਰਾ ਹੁਕਮੇ ਤਾਰ ਤਰ ਰਹਾਵੈ ਹੁਕਮੇ ਅਪਜਾ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਾਮਾ ਰਹਿਆ ਸਮਾਏ ਪ੍ਰਭਾਵੈ ਮਾਨ ਹੁਗਤ ਭਾਵੈ ਪ੍ਰਭਾਵੈ ਤਾ ਬਾਤਰ ਤਰਾਵੈ ਪ੍ਰਭਾਵ ਵਿਸਾਸ ਰਾਖੇ ਪ੍ਰਭਾਵਤ ਹਰ ਗੁਣ ਪਾਖੇ ਪ੍ਰਭਾਵਤ ਪਤਿ ਤੋ ਧਾਰ ਆਵ ਕਰੈ ਪਨ ਵਿਚਾਰੈ ਦੁਹਾਂ ਸਿਰਾ ਕਾਪ ਸੁਆਮੀ ਖੇਲੈ ਬਖਸੈ ਅੰਤਰ ਜਾਮੇ ਜੋ ਭਾਵ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀਆਂ ਵਰਨਾ ਆਵੈ ਕਾ ਮਾਨਕ ਤੇ ਕਿਆ ਹੋਇਆਵੈ ਜੋ ਤੁਸ ਭਾਵੈ ਸੋਇ ਕਰਾਵੈ ਸਕੈ ਹਾਥ ਤਾ ਸਭ ਕੁਛ ਦੇ ਜੋ ਤੁਸ ਭਾਵੈ ਸੋਇ ਕਰੇ ਅਨਜਾਂਤ ਵਿਖਿਆ ਮੈਂ ਚਜੇ ਜਾਣਤੇ ਆਪਣਾ ਵਜੈ ਪਰਮੇ ਬੂਲਾ ਦੇ ਦਿਸਤਾਵੈ ਨਿਮਕ ਮੈਂ ਚਾਰ ਕੁੰਡ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜੈ ਨਾ ਮਿਲੇ ਛੈਨ ਮੈਂ ਨੀਤ ਕੀਟ ਕੋ ਰਾਜ ਪਾਲ ਬ੍ਰਹਮ ਕਰੇ ਬਨਵਾਜ ਜਾ ਕੋ ਦ੍ਰਿਸ਼ ਕਸ਼ੂਰ ਨਾ ਆਵੇ ਤੇ ਸਤਕਾਲ ਤਹ ਤਿਸ ਪ੍ਰਗਟਾਵੇ ਜਾ ਕੋ ਆਪਣ ਕਰੇ ਬਖਸ਼ਿਸ਼ਤਾ ਗਾਲੇ ਖਾਨਾ ਕਹਿਣੇ ਜਗਦੇ ਸਾ ਜਿਉ ਪਿੰਡ ਸਭ ਤੁਸਕੀ ਰਾਸ ਕੱਟ ਕੱਟ ਪੁਰਮ ਬ੍ਰਹਮ ਪ੍ਰਗਾਸ ਆਪਣੀ ਪਿੰਡ ਤੇ ਆਪ ਬਣਾਏ ਨਾਲ ਜੀ ਵੈਜੇ ਕ ਵੱਡਾ ਇਸ ਕਾਬਲ ਨਾ ਇਸ ਆਤ ਕੰਨ ਕਰਾਉ ਅਨੁਸਾਰ ਕੋ ਨਾਥ ਆਗਿਆਕਾਰੀ ਬਪੁਰਾ ਜਿਉ ਜੋ ਤਿਸ ਭਾਵੇ ਸੋਏ ਫਨ ਥੀਓ ਕਭੂ ਉਚ ਨੀਚ ਮੈਂ ਬਸੈ ਕਭੂ ਸੋਕ ਹਰ ਖਰੰਗ ਹਸੈ ਕਭੂ ਨਿੰਦ ਚਿੰਤ ਵਿਹਾਰ ਕਭੂ ਪ੍ਰਕਾਸ਼ ਬਿਆਨ ਕਭੂ ਬੇਤਾ ਬ੍ਰਹਮ ਵਿਚਾਰ ਨਾਨਕ ਮਿਲਾਵਣ ਹਾਰ ਕਭੂ ਨਿਰਤ ਕਰੈ ਬਪਾਤ ਕਭੂ ਸੋਏ ਰਹਿ ਦਿਨ ਰਾਤ ਕਭੂ ਮਾਂ ਕ੍ਰੋਧ ਬਿਕਰਾਲ ਕਭੂ ਸਰ ਕੀਓ ਦਰਬਾਲ ਕਭੂ ਹੋਏ ਬਹਿ ਬੜਰਾਡਾ ਕਭੂ ਬੇਖਾਰੀ ਨੀਂਜ ਕਾ ਸਾਜਾ ਕਭੂ ਆਵ ਕੀਰਤ ਮੈਂ ਆਵੈ ਕਭੂ ਪਲਾ ਪਲਾ ਕਹਾਵੈ ਜਿਵੇਂ ਪ੍ਰਭ ਰਾਖੈ ਤਿਵੇਂ ਰਹੈ ਗੁਰ ਪ੍ਰਸ਼ਾਦ ਨਾਨਕ ਸੱਚ ਕਹੈ ਕਭੂ ਹੋਏ ਪੰਡਿਤ ਕਰੇ ਵਖਿਆਨ ਕਭੂ ਮੂਹ ਤਰ ਲਾਭ ਧਿਆਨ ਕਭੂ ਤੜਤੀ ਤਿਸ਼ਨਾਨ ਕਭੂ ਸਿੱਧ ਸਾਧਕ ਮੁਖ ਗਿਆਨ ਕਭੂ ਕੀਰਤ ਹਸ ਪਤੰਗ ਹੋ ਲੀਆ ਨਕਨੂਨ ਪਰ ਮੈਂ ਪਰਮੀਆ ਨਾਨਾ ਰੂਪ ਜੋ ਸਾਗਿ ਦਿਖਾਓ ਜਮ ਪ੍ਰਭਾਵਤ ਵੈ ਨ ਜਾਵੇ ਜੋ ਤਿਸ ਭਾਵੇ ਸੋਈ ਹੋਏ ਨਾਨ ਦੂਜਾ ਆਵ ਨ ਕੋਏ ਕਬੂ ਸਾ ਸੰਗਤੇ ਭਾਵ ਸਥਾਨ ਦੇ ਭਾਵ ਨਾ ਆਵੈ ਅੰਤਰ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮਨ ਤਨ ਨਾਮ ਤੇ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਜਲ ਆਇ ਕਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿੰਟ ਕਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਤਿਗੁਰ ਬਾਣ ਸਲੋਕ ਸੁਖੀ ਵਸੈ ਮਸਕੀਨੀਆ ਆਪਣੇ ਵਰਤਲੇ ਬੜੇ ਬੜੇ ਅੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੇ ਅੰਦਰ ਰਾਜ ਅਭਿਮਾਨ ਸੁਮਰਗ ਬਾਤੀ ਹੋਵਤ ਸੁਵਾਨ ਜੋ ਜਾਣੈ ਮੈਂ ਜੋ ਵਰਗਤ ਸੋਹਵਤ ਵਿਸ਼ਟਾ ਕਾ ਜੰਤ ਆਪ ਸੁਖਾ ਕਲਮੰਤ ਕਹਾ ਵਚਨ ਮਰੈ ਬਜੋਰ ਪਰਮਾਵੈ ਤਨ ਭੂ ਕਾ ਜੋ ਕਰ ਗੁਮਾਰ ਸੋ ਮੂਰਖਾਂ ਦਾ ਗਿਆਨ ਕਰ ਗਏ ਬਰਸ ਕਹਿਣ ਦੇ ਗਰੀਬੀ ਵਸਾਵੈ ਨਾਨਕੀਆਂ ਮੁਕਤਾ ਗੈ ਸੁਗ ਪਾਵੈ ਧਨਵੰਤਾ ਹੈ ਕਰ ਕਰ ਪਾਵੈ ਤਿਣ ਸਮਾਨ ਕਰ ਸੰਗ ਨਾ ਜਾਵੈ ਬੋਲਸ ਕਰ ਮਾਨੋ ਕੂਪਰ ਕਰਿਆ ਬਲ ਵੀ ਤਰਦਾ ਗਾਹੇ ਵਿਨਾਸ ਸਭ ਤਿਆ ਜਾਣੇ ਬਲਵੰਤ ਗਿਨ ਮੈਂ ਡੈ ਬਸਮੰਤ ਕਿਸੇ ਨਾ ਆਪ ਅੰਕਾਰੇ ਧਾਰ ਮਰਦ ਕਰੇ ਖੁਆਰੇ ਗੁਰ ਪ੍ਰਸਾਦ ਜਾਗਾ ਮਟੇ ਵਿਭਾਨ ਸੋਰ ਜਨ ਨਾਨਕ ਦਰਗਹਿ ਪਰਵਾਨ ਕੋਟ ਗੁਰ ਗ੍ਰਹਿ ਤਾਰੇ ਸਰ ਪਾਵੈ ਸਗਲੇ ਬਿਰਥਾਰੇ ਅਨਗਤ ਵਸਿਆ ਕਰੇ ਅੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਿਕਟ ਯਤਨ ਕਰ ਆਤਮ ਨਿੰਦਰਾ ਵੈ ਹਰ ਦਰਗਹਿ ਕੋ ਕੈਸੇ ਗਾਵੇ ਆਪਸ ਕੋ ਭਲਾ ਕਹਾਵੈ ਤਿਸੈ ਭਲਾ ਨਿਕਟ ਨਾ ਆਵੈ ਸਰਗੀ ਰੇ ਜਾਗਾ ਮਨ ਹੋਏ ਕਹ ਨਾਨਕ ਦਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁੜਤੇ ਕਛ ਹੋਏ ਤਬ ਉਸ ਕੋ ਸੁਖ ਨਾਹੀ ਕੋਏ ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਾ ਕਰਬ ਜੁਨ ਮੈਂ ਫਿਰਤਾ ਜਬ ਤਾਰੇ ਕੋ ਬੈ ਨਹੀਂ ਮਿਲਦਾ ਤਬ ਲਗ ਰਹੇ ਚੱਲ ਨਾਹੀ ਜੇਤਾ ਜਾਵ ਲਗ ਮੋ ਮਗਨ ਸੰਗ ਮਾਏ ਤਬ ਲਗ ਤਾਰ ਬਰਾਏ ਦੇ ਸਜਾਏ ਪ੍ਰੋ ਕਿਰਪਾ ਦੇ ਬੰਧਨ ਟੂਟੈ ਗੁਰ ਪ੍ਰਸ਼ਾਦ ਨਾਨਕਾ ਛੂਟੈ ਸਹਿਜ ਕਟੇ ਲਾਕਾ ਉੜਤਾ ਤ੍ਰਿਤ ਨਾਵੇ ਮਾਇਆ ਪਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾ ਵਿਖਾਵ ਖਾ ਮੇਰਾ ਬਿਨਾ ਸੰਤੋਖ ਨਹੀਂ ਕੋ ਰਾਜਾ ਸੁਪਨ ਮਨੋਥ ਬਿਰਥੇ ਸਭ ਕਾ ਜੈ ਨਾਮ ਰੰਗ ਸਰਬ ਸੁਖ ਹੋਏ ਬੜ ਪੱਗ ਕਿਸੈ ਪ੍ਰਾਪਤ ਹੋਏ ਕਰਨ ਗਰਾਵਨ ਆਪੇ ਆਪ ਸਦਾ ਸਦਾ ਨਾਨ ਕਰ ਜਾਪ ਕਰਨ ਗਰਾਵਨ ਕਰਨੇ ਹਰਿ ਸਕੈ ਹਾਦ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇਆ ਪਿਆ ਪਿਆ ਪ੍ਰਭ ਸੁਵੇ ਜੋ ਕੁਛ ਕਿਨ ਸੋ ਆਪਣੇ ਰੰਗ ਸਭ ਤੋਂ ਦੁਰ ਸਭ ਹੋ ਗਿਆ ਸੰਗ ਬੋ ਜੈ ਰੱਖਿਆ ਕਰੇ ਪਿਵੇ ਕਿਆ ਪੈ ਕਿਆ ਪੈ ਅਨੇਕ ਮਰਨ ਮੈਂ ਸਹਾਵ ਨਾ ਜਾਏ ਨਾਨ ਸਦੀ ਰਹਿਆ ਸਮਾਏ ਆਪ ਉਪਦੇਸ਼ ਸਮਝੇ ਆਪ ਆਪਣੇ ਚ ਸਭ ਕਿਆ ਸਾਥ ਆਪ ਕਿ ਨੂੰ ਆਪਣੇ ਵਿਸਥਾਰ ਸਭ ਕਰ ਸਿਕਾਓ ਕਰਨੇ ਖਰ ਉਸ ਤੇ ਪਿੰਨ ਕਹੋ ਕਿ ਜੋ ਥਾਂ ਸੋਏ ਆਪਣੇ ਜਲ ਤਾਪ ਕਰਨੇ ਹਰ ਕਉ ਤੁਕਰ ਰੰਗਿਆ ਪਰ ਮਨ ਮਹ ਮਨ ਆਪਣੇ ਮਾਹੇ ਨਾਨ ਕੀਮਤ ਗਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸ਼ਾਦ ਗ੍ਰਹਿ ਵਖਿਆਨ ਸੱਚ ਸੱਚ ਸੱਚ ਸਭ ਕੀਨਾ ਕੋਟ ਮਿਲ ਗਿਨੇ ਬਿਰਲਾ ਚੀਨਾ ਭਲਾ ਭਲਾ ਭਲਾ ਸਰੂਪਾ ਸੁੰਦਰ ਭਾਰ ਨੂ ਪਾ ਨਿਰਮਲ ਨਿਰਮਲ ਨਿਰਮ ਤੇਰੀ ਬਾਣੀ ਘੜ ਘੜ ਸੁਨ ਸਰਬਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜੈ ਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਾਨੂੰ ਜੋ ਜਨ ਪਰੈ ਸੋ ਦਿਨ ਤੁਰਨ ਹਾਰ ਸੰਤ ਗਿਨਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਗੁਰ ਦੁਖਨ ਆਦਿ ਘਟਿਆ ਸੰਤ ਗੁਰ ਦੁਖਨ ਜਮ ਤੇਨੇ ਛੋਟਾ ਸੰਤ ਗੁਰ ਦੁਖਨ ਸੁਖ ਸਜਾਇਆ ਸੰਤ ਗੁਰ ਦੁਖਨ ਰਕ ਮੈਂ ਪਾਏ ਸੰਤ ਗੁਰ ਦੁਖਨ ਮਤ ਹੋਏ ਮਲੀਨ ਸੰਤ ਗੁਰ ਦੁਖਨ ਸੋਭਾ ਦੇਨ ਸੰਤ ਕੇ ਹਿਰਦੇ ਕਾ ਰੱਖੇ ਨਾ ਕੋਈ, ਸੰਤ ਕੇ ਦੁਖਨ ਥਾਨ ਪ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਸੰਗ ਨਿੰਦਕ ਵੀ ਤਰੈ। ਸੰਤ ਕੇ ਦੁਖਨ ਤੇ ਮਕ ਭਾਵੇ, ਸੰਤਨ ਕੈ ਦੁਖਨ ਕਾਗ ਜਨ ਲਾਵੇ, ਸੰਤਨ ਕੈ ਦੁਖਨ ਸਰਬ ਜਨ ਪਾਏ, ਸੰਤ ਕੇ ਦੁਖਨ ਤ੍ਰਿਗਤ ਜੋਨ ਕਰਵਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਚਲੇ, ਸੰਤ ਕੈ ਦੁਖਨ ਸਭ ਕੁਛ ਚਲੇ, ਸੰਤ ਕੈ ਦੁਖਨ ਤੇ ਸਹਿ ਜਾਏ, ਸੰਤ ਕੈ ਦੁਖਨ ਨੀਚ ਨੀ ਜਾਏ, ਸੰਤ ਦੁਖੀ ਕਾ

संत का नंद कमा दियारा संत का नंद परमेश्वर मारा संत का नंदक रार दीन संत का नंदक दुखिया अर दीन संत के निंदक का सर्व रोग संत के निंदक का सदा विजोग संत के निंदा दुख दुख नान सुन पाव तस का पुए मोख संत का दुखी सदा अपवित संत का दुखी किसै का निमित संत के दुखी का डान लागे संत के दुखी का सब त्याग संत का दुखी महंकारी संत का दुखी सदा बिगारी संत का दुखी जन्मे मरे संत की दुख न सुख ते टरे संत के दुखी का नाय टाओ नान सदभावे तलय मिलाए संत का दुखी अध बीज ते टूटे संत का दुखी किते गाद ना पहुंचे संत के दुख का ध्यान परमाई संत का दुखी उजड़ पाई है संत का दुखी अंदर ते थोता जो सास बिना मृतक की लोथा संत के दुखी की जड़ किश नाहे अपन भी जापे खाहे संत के दुखी का वरना राख नहार नान संत भावे तले बार संत का दुखी एम बलाज जाल भी हो मछली तड़ फड़ाए संत का दुखी भूखा ने राजा जो पाप की धने तरापे संत का दुखी छुटे गे ला जो वार तर गे तमाय दुला संत का दुखी धर्म दे रह तो संत का दुखी सदम त्या कह तो किरत निंद का तुर ही पया नान जोत स्वभाव सुय थे आ संत का दुखी बिगड़ रूप हो जाए संत के दुख कदर गए मन सजाए संत का दुखी सदा सहकाइए संत का दुखी ना मर ना जीवाइए संत के दुख की पूजा ना आसा संत का दुखी उठ जला निराशा संत का दुख ना तिष्ठा कोई ऐसा पावे तैसा कोई होए ਆਇਆ ਕਰਤਨ ਮੇਟੇ ਕੋਈ ਨਾਨਕ ਜਨ ਸੱਚਾ ਸੋਏ ਸਭ ਕਰ ਸਕੇ ਉਹ ਕਰ ਨਿਹਾਲ ਸਦਾ ਸਦਾ ਤਿਸ ਕੋ ਨਮਸਕਾਰ ਬਾਕੀ ਉਸ ਕ੍ਰੋਧਨ ਰਾਤ ਸਤਿਆਵ ਸਾਸ ਗਰਾਸ ਸਭ ਕੁਛ ਵਰਤਾ ਤੁਸ ਕਾ ਕੀਆ ਜੈਸਾ ਕਰੇ ਤੈਸਾ ਕੁਛ ਹੀ ਆਪਣਾ ਖੇਲਾ ਕਰਨੇ ਹਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰ ਸਿਆਪ ਨਾਮ ਦੇ ਬੜਭਾਗੀ ਨਾਨਕ ਜਨ ਸੇ ਸਲੋਕ हरो सियान सुरजनो सिमरो हर हर राय एक आस हर मन रखो नानक दुख पर बजाय अष्टपदी मानो की टेक प्रति सो जा देन का क्या भगवान इसके दिया रह गाय बहन तृष्णा लग गया आए मार रखे को आप मानुख कह पिछ नाही हाथ ਤਿਸਕਾ ਹੋ ਕੇ ਬੂੜ ਸੁਖੋ ਤਿਸਕਾ ਨਾਵਰਾ ਘੰਟ ਬਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘ ਨਾ ਲਾਗੈ ਕੋਈ ਉਸ ਤੋਂ ਮਨ ਮੈਂ ਕਰ ਨਕਾਰ ਕਰ ਮਨ ਮੇਰੇ ਸੱਚ ਵਿਵਹਾਰ ਨੈਰੇ ਮੁੜ ਰਸਨਾ ਅੰਮ੍ਰਿਤ ਪੀਵੇ ਸਦਾ ਸੁਹਿਲਾ ਕਰ ਲੈ ਜੀਉ ਨੈਨੋ ਪੇ ਠਾਕੁਰ ਕਾ ਰੰਗ ਸਾ ਸਮਰ ਸਹਿ ਸਭ ਸੰਗ ਚੰਨ ਚਰੋ ਮਾਰ ਰਗ ਗੋਬਿੰਦ ਮਿਟੈ ਪਾਪ ਜਪੀ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰ ਗਿਆ ਨਾਨਕ ਉਜਲ ਮੱਥਾ ਵਟ ਭਾਗੀ ਤੇ ਜਿਨ ਜਗ ਮਾਇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੁਗ ਰਹਿ ਵਿਚਾਰ ਸੇ ਧਨਵੰਤ ਗਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਇੱਕ ਏਕ ਇੱਕ ਪਛਾਣੈ ਏਕੋ ਏਕ ਏਕ ਪਛਾਣੈ ਇਤ ਉਤਕੀਓ ਸੋਜੀ ਜਾਣੈ ਨਾ ਸਰਸ ਕਾਮਨ ਮਾਨੈ ਨਾਨਕ ਤਨ ਹੈ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣਾ ਸੁਜਤ ਸਕੀ ਜਾਣੋ ਜਿਸਨਾ ਬੁਝੈ ਸਾ ਸੰਗ ਹਰ ਹਰ ਜਸ ਕਹਿਤ ਸਰਵ ਰੋਗ ਤੇ ਉਹ ਹਰ ਜਨ ਰਹਿਤ ਅੰਤਨ ਕੀਰਤਨ ਕੇਵਲ ਬਖਿਆਨ ਗ੍ਰਹਿ ਸਮੈ ਸੋਈ ਨਿਰਵਾਣ ਏਕ ਉਪ ਜਿਸ ਜਨ ਕੀ ਆਸਾ ਤਿਸ ਕੀ ਘਟੀਆ ਜਮਕੀ ਫਾਸਾ ਪਾਰ ਬ੍ਰਹਮ ਕੀ ਰਿਸਮਨ ਭੁੱਖ ਨਾਨਕ ਸਨਾ ਲਾਗੈ ਦੁੱਖ ਜਿਸ ਕੋ ਹਰ ਬ੍ਰਹਮਣ ਜਿਤਾਵੈ ਸੁਸੰਤ ਸੇਲਾ ਨਹੀਂ ਡਲਾਵੈ ਜਿਸ ਪ੍ਰਭੂ ਨਾ ਕਿਰਪਾ ਕਰੈ ਸੋ ਸੇਵਕ ਕਉ ਕਿਸ ਤੇ ਡਰੈ ਜੈ ਸਾ ਸਾ ਤੈ ਸਾ ਦ੍ਰਿਸ਼ਟਾਇ ਆਪਣੇ ਕਾਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀ ਜਾਗੈ ਪ੍ਰਸਾਤਾ ਸਭ ਬੁਝਿਆ ਜਬ ਦੇ ਗਉ ਤਾ ਸਾ ਕਿਛ ਮੁੱਲ ਨਾਨ ਸੋ ਸੁਖਮ ਸੋਈਐ ਸੋਲ ਨੈਂਕ ਜਨਮੈ ਨੈ ਕਿਛ ਮਰੈ ਆਪਣੇ ਜਲਤਾ ਆਪ ਹੀ ਕਰੈ ਆਪ ਜਾ ਬੰਦ੍ਰਿਸ਼ਟਾਂ ਦ੍ਰਿਸ਼ਟਾ ਗਿਆ ਕਾਲੀ ਤਾਰੀ ਸਭ ਸ੍ਰੇਸ਼ਟ ਆਪ ਆ ਸੁਗਲ ਮੈਂ ਆਪ ਅਨਕ ਜੁਗਤ ਰਟ ਥਾਪਿਓ ਥਾਪ ਵਿਨਾਸੀ ਨਾਇ ਕਿਛ ਗੰਢ ਤਾਰਨ ਤਾਰੇ ਬ੍ਰਹਿਮੰਡ ਲਖ ਵੇ ਪੁਰਖ ਪ੍ਰਤਾਪ ਆਪ ਜਵੈ ਤਾਰਨ ਗਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭਗੇ ਸੇਵਕ ਸਗਲ ਉਧਾਰ ਪ੍ਰਭਗੇ ਸੇਵਕ ਲੋਕ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬ ਜਪੈ ਨਿਹਾਲ ਗੁਣ ਕੀ ਸੇਵਾ ਸੋਈ ਲਾ ਕਰ ਸੁਣ ਕਿਰਪਾ ਕਰੈ ਬੜ ਭਾਗੇ ਨਾਮ ਜਪਤ ਪਾਪ ਵਿਸਰਾਮ ਨਾਨਕ ਤਨ ਪੁਰਖ ਵਾਤਮ ਕਰ ਮਾਨ ਜੋ ਕੁਛ ਕਰੈ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸਭੈ ਹੋਵੈ ਸੋ ਹੋਇ ਕਰਨੇ ਹਰ ਪਛਾਣੈ ਸੋਏ ਪ੍ਰਭ ਕਾ ਗਿਆ ਜਨ ਮੀਠੇ ਲਗਾਨਾ ਜੈਸਾ ਸੋ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਰਿਤ ਸਮਾਇ ਸਮਾਇ ਸੁਖ ਨਿਦਾਨ ਉਨਹੂੰ ਬਣਿਆ ਆਪ ਸਗਵਾਬ ਦੀਨ ਮਾਨ ਨਾਨ ਪ੍ਰਭ ਜਨੇ ਕੋ ਜਾਣ ਸਲੋਕ ਸਰਵ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਿਹਾਰ ਜਾ ਕੇ ਸਿਮਰ ਉਤਰੀ ਹੈ ਨਾਨਕ ਤਸ ਬਲਿਹਾਰ ਅਸ਼ਟਪਦੀ
ਟੋਟੀ ਗਾਂਢਨ ਹਰ ਗੋਪਾਲ ਸਰਬ ਜੀ ਆਪੇ ਪ੍ਰਤਿਪਾਲ ਸਗਲ ਵੀਰਨ ਦਾ ਜਸਮਨ ਮਾਹਿ ਦਸਤੇ ਵਰਤਾ ਕੋਈ ਨਾ ਹੇਰੇ ਮਨ ਮੇਰੇ ਸਦਾ ਹਰ ਜਾਪ ਆਪਣਾ ਸਿਵ ਰਵ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਰੇ ਸਾਪ ਰਾਣੀ ਦੋ ਚੈ ਕੋਏ ਤਿਸ ਬਿਨ ਨਾ ਹੀ ਤਰੇ ਕਿਸੇ ਗਾਂ ਗਤ ਨਾਨਕ ਜਾਪੇ ਕਰ ਨਾਮ ਰੂਪ ਤੋਇ ਨਾ ਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਕੜ ਸੋ ਹੈ ਤਨ ਤਾ ਗਿਆ ਕੋ ਘਰ ਬੈਠਾ ਸਭ ਕੇ ਜਿਸ ਗਾ ਦੀਆ ਦਰਵ ਅਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਵਹਿ ਦਾਤਾਰ ਤੁਸੇਨ ਹਰ ਜਾਣੇ ਗਾ ਵਾਰ ਜਿਸ ਗੁਰ ਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਤਰ ਕਾ ਥਮ ਥਮ ਤੂੰ ਗੁਰ ਕਾ ਸ਼ਬਦ ਮਨੇ ਅਸਥਮ ਮਨ ਜੋ ਪਾਖੰਡ ਨਾਵ ਚੜ੍ਹਤ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤੁਰ ਜਵੰਤ ਗੜ ਦੀਪਕ ਵਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੇ ਮਾ ਧਿਆਨ ਮੈਂ ਮਨ ਕਪਾਵਤ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਸੰਤਨ ਕੀ ਪਾਤਸ਼ਾਹ ਤੋਰ ਨਾਨਕੀ ਹਲ ਚਾ ਬੋਰ ਮਨ ਮੋਰ ਗਾਹ ਬਿਲ ਲਾਈਏ ਪਰਮ ਲਿਖੇ ਕਾ ਲਿਖਿਆ ਪਾਈਏ ਦੁਖ ਦੂਰ ਤੇ ਬਨਹਾਰ ਅਵਰ ਤਿਆਗ ਤੂੰ ਸੱਚ ਧਾਰ ਜੋ ਕੁਛ ਕਰੇ ਸੋਇ ਸੁਖ ਮਨ ਬੂਲਾ ਕੈ ਫਰੈ ਜਾਨ ਗੌਨ ਵਸਤਾ ਇਤਰ ਸੰਗ ਲਪਟ ਰਹੇ ਰਸ ਰੂਪੀ ਵਸੰਗ ਰਾਮ ਨਾਮ ਜਪ ਹਿਰਦੇ ਮਾਇ ਨਾਨ ਪਸੇ ਤੀ ਕਰ ਜਾਏ ਜਿਸ ਵਖਰ ਕੋ ਲੈ ਤੂੰ ਆਇਆ ਰਾਮ ਨੂੰ ਸੰਤਨ ਘਰ ਪਾਇਆ ਤਾਜ ਬਿਮਾ ਲਿਹ ਮਨ ਮੋੜ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇ ਸੰਤਨ ਸੰਚਾਲਾ ਵਰਤਾ ਵਖਿਆ ਜੰਡਾਲ ਤਨ ਤਨ ਕਹਿ ਸੋ ਕੋਈ ਮੁਖੂ ਜਦ ਹਰ ਦਰ ਗੈ ਸੋ ਇਹ ਵਪਾਰ ਵਿਰਲਾ ਵਪਾਰ ਨਾਨਕ ਤਾਂ ਕੇ ਸਤ ਵਲੇ ਹਾਰੇ ਚੰਨ ਸਾਧ ਗਏ ਤੋ ਤੇ ਪੀਆ ਰਬ ਸਾਧ ਗੋ ਆਪਣਾ ਜੀਆ ਸਾਧ ਕੀ ਤੁਰ ਕਰੋ ਸ਼ਨਾ ਸਾਧ ਪਰ ਜਾਈਏ ਕੁਰਬਾਨ ਸਾਧ ਸੇ ਬੜ ਭਾਗੇ ਪਾਈਏ ਸਾਧ ਸੰਗ ਹਰ ਕੀਰਤਨ ਗਾਈਆਂ ਕੇ ਵਿਗਣ ਤੇ ਸਾਧੂ ਰੱਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਕੇ ਸੰਤਿਆਂ ਤਰੇ ਆਇਆ ਸਰਸੋਖ ਨਾਨਕ ਦੇ ਪਾਇਆ ਮ੍ਰਿਤ ਕਾ ਜੀ ਵੜਨ ਹਰ ਭੁੱਖੇ ਕਾ ਦੇਵਤ ਧਾਰ ਸਰ ਬਿਨ ਧਾਂ ਜਾਗੀ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣ ਨਾ ਪਾਏ ਸਭ ਕੁਛ ਤਸਕਾਉ ਕਰਨਾ ਰੋਗ ਤਿਸ ਬਿੰਦੁ ਸਰ ਹੋਆ ਨਾ ਹੋਗ ਜਬ ਚੰਨ ਸਦਾ ਸਦਾ ਉਦਰ ਰਾਣੀ ਸਭ ਤੇ ਉਹ ਚੰਦਰ ਮਲੇ ਕਰਨੇ ਕਰ ਕਰ ਪਰ ਉਸਕਾ ਨਾਮ ਦੀਆ ਨਾਨ ਸੋ ਚੰਦਰ ਮਲਸੀਆ ਜਾ ਗਿਆ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਚੇਤ ਭਗਤ ਬਸੁਨੀਏ ਤੇ ਲੋ ਜਾ ਕਹ ਹਿਰਦੇ ਕਹੋ ਸੱਚ ਕਰਨੀ ਸਰਦਾ ਗਿਰੈ ਤ ਸੱਚ ਹਿਰਦੇ ਸਤਮ ਕੈਤ ਸਾਚੀ ਦ੍ਰਿੜ ਸਾਚਾ ਕਾ ਸੱਚ ਵਰਤੇ ਸਾਚਾ ਪਾਸਾਰ ਪਾਜ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪ ਨ ਰੇਖ ਨ ਰੰਗ ਗਿਛ ਤ੍ਰਿਗੁਣ ਦੇ ਪ੍ਰਭਿਨ ਸਹਿਬ ਜਾਏ ਨਾਨਕ ਰਸੋ ਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਬ੍ਰਹਮਨ ਮੈਂ ਰਾਖ ਮਨ ਕਿਤ ਪ੍ਰੀ ਤਿਆਗਤ ਸਿਵਰ ਨਾਹੀ ਕਿਸ ਕੋਇ ਸਰਵ ਨਿਰੰਤਰ ਕੋ ਸੋਇਆ ਪੇ ਬਿਨਾਇਆ ਪੇ ਦਾਨ ਗੈਰ ਗੰਭੀਰ ਗਹਿਰ ਸੁਜਾਨਾ ਆਇ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਆਂ ਦੇ ਅਲ ਬਖਸ਼ਾਂ ਦੇ ਸਾਥ ਰਕੇ ਚਰਨੇ ਪਾਓ ਨਾਨਕ ਕੈ ਮਨ ਹਰਿ ਰਾਮ ਮਨ ਸਭੁਰ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗਾ ਹਰਨ ਪੰਜਾ ਕਾ ਨੇਤਰ ਹੋਰ ਤੁਸਕਾ ਮੰਤਰ ਨਾ ਜਾਣੈ ਹੋਰ ਅੰਦਰੋਪ ਮੰਗਲ ਸੁਜਾ ਕੈ ਸਰਵੋਕ ਸੁਨੀਆਂ ਕਰਤਾ ਕੈ ਰਾਜ ਮੈਂ ਰਾਜੋਗ ਮੈਂ ਜੋਗੀ ਤਾਂ ਮੈਂ ਤਿਸਰ ਗ੍ਰਸ ਮੈਂ ਭੋਗੀ ਤੈ ਤੈ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਗਨਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਤੇ ਵਿਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪੁਰੋ ਆਪਣਾ ਸੋਤ ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾ ਧਿਆ ਵੈਸੇ ਤੇ ਗੁਣ ਮੈਂ ਜਾਕਾ ਪਰਮਾ ਜਨਮ ਨੈ ਫਿਰ ਆਵੈ ਜਾਏ ਊਚ ਨੀਰ ਤਿਸਕੇ ਆਸਾਨ ਜਾਏ ਸਜਨਾ ਵੈ ਤੇ ਆਸਾਨ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਫੇਕ ਰੈਂਕ ਰੰਗ ਨਾਨਾ ਵਿਦਗੀਨੋ ਵਿਸਤਾਰ ਪ੍ਰਭ ਬਨਾਸੀ ਕੰਕਾਰ ਨਾਨਾ ਚਲਤ ਕਰੇਖ ਨਿਮਾਏ ਪੂਰ ਰਹੇ ਪੂਰਨ ਸਭ ਠਾਏ ਨਾਨਾ ਵਿਦ ਕਰ ਵਰਤ ਬਨਾਈ ਆਪਣੇ ਕਿਉਂ ਤੇ ਆਪੇ ਪਾਏ ਸਾਭ ਕਰ ਤੁਸਕੇ ਸਭ ਤੁਸਕੇ ਠਾਉ ਜਬ ਜਬ ਜੀਵੈ ਨਾਨਕਰ ਨਾਉ ਨਾਂਗੇ ਤਾਰੇ ਸਗਲ ਜੰਤ ਨਾਂਗੇ ਤਾਰੇ ਖੰਡ ਬ੍ਰਹਿਮੰਡ ਨਾਂਗੇ ਤਾਰੇ ਸਿਮਤ ਵੇਦ ਭਰਾ ਨਾਂਗੇ ਤਾਰੇ ਸੁਨਣ ਗਿਆਨ ਧਿਆਨ ਨਾ ਕੇ ਤਾਰੇ ਆਕਾਸ਼ ਪਾਤਾਲ ਨਾ ਕੇ ਤਾਰੇ ਸਗਲ ਆਕਾਰ ਨਾ ਕੇ ਤਾਰੇ ਪੁਰੇ ਸਭ ਭਵ ਨਾ ਕੇ ਸੰਗ ਉਦਰ ਸੁਨ ਸਰਵਨ ਕਰ ਕਰ ਬੜ ਸਾ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ ਰੂਪ ਸਤਿ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪ੍ਰਖਸਾਮਾ ਸਨਮਾਣੀ ਸਤ ਕਰਮ ਜਾਗਿ ਜਨਾ ਸਤ ਮੂਲ ਸਤ ਸਤ ਉਤ ਪਤ ਸਤ ਕਰਣੇ ਨਿਰਮਲ ਨਿਰਮਲ ਸਭ ਨਿਤ ਸਾਂ ਸਭ ਭਲੇ ਸਤ ਨਾਮ ਪ੍ਰਗਾਵ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਜੋ ਜਗਤ ਪਰਵੇਸ਼ ਸਤ ਨਿਰਤ ਪੂਜਾ ਜੇ ਕੋ ਨਾਮ ਜਪਤ ਵਾਗੀ ਗਤ ਹੋਇਆ ਸਤ ਕੀ ਅਸਾ ਸਤ ਆਪ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰ ਸੋ ਕਰਨੇ ਹਰ ਆਪਣਾ ਬੋਝ ਕਰਦੇ ਵਿਚਾਰ ਕਰਦੇ ਕੀ ਮਿਤ ਨਾ ਜਾਣ ਕੀ ਆਨੰਦ ਜੋਤ ਸੁਭਾਵ ਸੋ ਵਰਤੀਆਂ ਬਿਸਮਰ ਬਿਸਮ ਪਏ ਬਿਸਮਾਦ ਜਿਨ ਬੂਝੇ ਤੁਸ ਆਇਆ ਸਵਾਦ
ਪ੍ਰਭ ਕੇ ਰੰਗ ਰਾਜੀ ਜਨ ਰਹੇ ਗੁਰ ਕੈ ਬਚਨ ਪਦਾਰਥ ਲੈ ਉਤਾ ਤੇ ਤੂੰ ਘਟ ਨਹਾ ਜਾ ਕੇ ਸੰਗਤ ਰਹਿ ਸੰਸਾਰ ਜਨ ਕਾ ਸੇਵ ਸੋਭਟ ਭਾਗ ਜਨ ਕੇ ਸੰਗ ਕਿਰਵ ਲਾਗੇ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਪਲ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੇ ਪੇ ਸੱਚ ਅਸ਼ਟਪਦੇ ਚਰਨ ਸਤ ਸਤਵਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸਨ ਸਤ ਸਤ ਬੇਕਨ ਹਾਰ ਨਾਮ ਸਤ ਸਤ ਆਵਨ ਗਾ ਆਵ ਸਤ ਸਤ ਸਵਧਾਰੀ ਆਪੇ ਗੁਣ ਕਾਰੇ ਸ਼ਬਦ ਸਤ ਸਤ ਪ੍ਰਭਗਤ ਸੁਰਤ ਸਤ ਸਤ ਜਸ ਸੁਨਤਾ ਬੁਝਨ ਹਰ ਕਉ ਸਤ ਸਭ ਹੋਇ ਨਾਨਕ ਸਤ ਸਤ ਪ੍ਰਭ ਸੋਇ ਸਤ ਸਰੂਪ ਹਿਰਦਯ ਜਨਮਨ ਕਰ ਕਰਮ ਤਿਲ ਮੂਲ ਪਛਾਣਿਆ ਜਾ ਕਰਦਾ ਵਿਸਵਾਸ ਪਰ ਆਇਆ ਤਤ ਗਿਆਨ ਤਸਮਨ ਪ੍ਰਗਟਾਇਆ ਐ ਚੰਦਰ ਪੋਹੇ ਵਸਾਨਾ ਜਿਸ ਤੇ ਉਪਰਿਤ ਸਮਾਇ ਸਮਾਨਾ ਵਸਤ ਮਾਲੇ ਵਸਤ ਕਢਾਏ ਤਾ ਕਾ ਭੈਣ ਕਹਿਣਾ ਜਾਏ ਪੂਜੇ ਪੂਜਨ ਹਾਰ ਵਿਵੇਕ ਨਾਰਾਇਣ ਮਿਲ ਨਾਨਕ ਠਾਕੁਰ ਕਾ ਸੇ ਕਿਆ ਗਿਆ ਕਰ ਠਾਕੁਰ ਕਾ ਸੇ ਸਦਾ ਪਜਾਰੇ ਠਾਕੁਰ ਕੇ ਸੇਵ ਕੈ ਮਨ ਪ੍ਰਦੇਤ ਠਾਕੁਰ ਕੇ ਸੇਵ ਕੀ ਨਿਰਭਰੇਤ ਠਾਕੁਰ ਕਾ ਸੇਵ ਜਾਣੈ ਸੰਗ ਪ੍ਰਭ ਕਾ ਸੇਵ ਨਾਮ ਕਹਿ ਰੰਗ ਸੇਵਕ ਆਪਣੇ ਪਾਲਨ ਹਾਰਾ ਸੇਵਕੀ ਰਾਖਾ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰ ਨਾਨ ਸੋ ਸੇਵਕ ਸਾਹ ਸਾਹ ਸਮਾਰੈ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰੱਖੇ ਆਪਣੇ ਦਾਸ ਕਾ ਦੇਵ ਵਡਾਏ ਆਪਣੇ ਸੇਵਕਾ ਨਾਮ ਜਪਾਈ ਆਪਣੇ ਸੇਵਕੀ ਆਪਤ ਰੱਖੇ ਤਾਗੀਅਤ ਵਿਦ ਕੋ ਨਾ ਲਾਖੈ ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਠਦੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨ ਸੋ ਸੇਵਕ ਦੇ ਹੈ ਦਿਸ ਪ੍ਰਗਟਾਇਆ ਨੀਕੀ ਗਿਰੀ ਮੈਂ ਕਰ ਰੱਖੈ ਭਸਮ ਕਰਾ ਰਿਸਕਰ ਕੋਟ ਲੱਖ ਰਿਸਕਾ ਸਾਸਨ ਕੱਢ ਤਿਆ ਬਤਾ ਕੋ ਰੇ ਕਤਾ ਕੋ ਰੱਖ ਦੇ ਕਰ ਹਾਥ ਮਾਂਸ ਰਤਨ ਕਰ ਤਵਾ ਭਾਂ ਤਿਸਕੇ ਕਰ ਤੋ ਵਿਰਥੇ ਜਾਤ ਮਾਰੈ ਨ ਰੱਖੈ ਵਰਨਾ ਕੋਈ ਸਰਵ ਜਿਆਂ ਕਾ ਰਾਗਾ ਸੋਏ ਕਾਹੇ ਸੂਰ ਕਰੈ ਰੇ ਪ੍ਰਾਣ ਜਪ ਨਾਨਕ ਪ੍ਰਭ ਲੱਖ ਵਡਾਣੇ ਬਾਰੰਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮਨ ਤੰਤਰ ਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤਿਸਕੇ ਸ਼ਬਦ ਨਾਹੀਂ ਦ੍ਰਿਸ਼ਟ ਆਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖਾ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮੰਤ ਨਾਮ ਨਾਮ ਸਮਾਨੂ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਤਿਕਾਮ

0: ਨੇ ਪ੍ਰਭ ਆਪਣੇ ਕਹੋ ਕਿ ਮੈਂ ਪਛਾਣ ਤੁਸੀਂ ਕੀ ਮਹਿਮਾ ਕੌਣ ਵਿਖਾਉਣ ਤੁਸੀਂ ਕਾ ਗੁਣ ਕਹਿ ਕਿ ਨਾ ਜਾਣ ਆੜ ਪਹਿਰ ਪਰ ਬਸਿਆ ਚੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਨ ਕੀ ਓਟਲੇ ਮਨ ਤਨ ਆਪਣਾ ਤਨ ਜਨ ਦੇ ਜਿਨ ਜਿਨ ਆਪਣਾ ਪ੍ਰਭ ਪਛਾਤਾ ਸੋ ਜਨ ਸਭ ਤੋਂ ਕਾ ਦਾਤਾ ਤੁਸਕੀ ਸਰ ਨ ਸਰ ਸੁਖ ਪਾਵੇ ਤੁਸਕੇ ਦਰ ਸਭ ਪਾਵੇ ਟਾਵੇ ਅਵਰਸਿਆਂ ਨੂੰ ਸ਼ਕਲੀ ਛਾਡ ਤੁਸੀਂ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੇ ਤੇਰਾ ਨਾਨਕ ਤੁਸੀਂ ਜਨ ਕੇ ਪੂਰ ਹੋ ਸਤ ਭੈ ਰਾਸ ਲੋਕ ਸਤਿ ਪੁਰਖ ਨੂੰ ਜਾਣਿਆ ਸਤਿਗੁਰ ਤੁਸਕਾ ਨਾਓ ਤੁਸਕਾ ਸੰਸੇ ਕੁਦਰੈ ਨਾਨਕ ਹਰ ਗੁਣ ਗਾਸ਼ਟ ਵਧੇ ਸਤਿਗੁਰ ਸੇ ਕੀ ਕਰੈ ਪ੍ਰਤਪਾਲ ਸੇਵ ਕਉ ਗੁਰ ਸਦਾ ਦਿਆਲ ਸੇ ਕੀ ਗੁਰ ਤੁਰ ਮਤ ਮਲ ਹਿਰੈ ਗੁਰ ਵਚਨੀ ਹਰ ਨਾਮ ਚਰੈ ਸਤਿਗੁਰ ਸੇ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸੇ ਕਾ ਨਾਮ ਦਾਂਦੇ ਗੁਰ ਕਾ ਸਿੱਖ ਵਟਭਾਗੀ ਹੈ ਸਤਿਗੁਰ ਸੇ ਕਾ ਹਲਤ ਪਲ ਸਵਾਰ ਨਾਨਕ ਸਤਿਗੁਰ ਸੇ ਕਾ ਜੀ ਨਾਲ ਸੰਵਾਰੈ ਗੁਰ ਕੈ ਗੁਰੇ ਸੇ ਕੁਜੋਰੈ ਗੁਰ ਕੀ ਆਗਿਆ ਮਨ ਮੈਂ ਸਹਾਇ ਆਪ ਸੁਖਾਉ ਕਰ ਕਿਛਨਾ ਜਨਾਵੇ ਹਰ ਹਰ ਨਾਮ ਹਰਿਦੇ ਸਤ ਧਿਆਵੈ ਮਨ ਵਿੱਚ ਸਤਿਗੁਰ ਕੈ ਪਾਤੇ ਸੇਵਕੇ ਕਾਜ ਰਾਸ ਸੇਵਾ ਕਰ ਤੂੰ ਇਹਨੇ ਕੰਮ ਤਸਕਾ ਹੋ ਤਾਂ ਪ੍ਰਭ ਸੁਆਮੀ ਆਪਣੇ ਘਰ ਪਰ ਸਿਆਪ ਕਰੇ ਨਾਨਕ ਸੋ ਸੇਵਕ ਮਤਲੇ ਬੇਸ ਸਬਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਵਰ ਕੀ ਕਦ ਜਾਣੈ ਸੋ ਸਤਿਗੁਰ ਹਰਨਾਉ ਅਨਕ ਵਾਰ ਗੁਰ ਕਾਵਲ ਜਾ ਸਾਹਿਬ ਰਤਾਂ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਧਾ ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮੇ ਕਹਿ ਆਪ ਨਹੀਂ ਕਛ ਭਰਮ ਸਹਿਸ ਸਿਆਨ ਪਲਿਆ ਨਾ ਜਾਈਏ ਨਾਨਕ ਸਾਗਰ ਪਟਭਾਗੀ ਪਾਈਏ ਸਫਰ ਦਰਸ਼ਨ ਪੇਖਤ ਪੁਨੀਤ ਪਾਰਸ਼ਤ ਜਨ ਗਤ ਨਿਰਮਰੇਤ ਪੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮੀ ਦਰ ਗਹਿ ਗਵੇ ਸੁਨ ਕਰ ਵਚਨ ਕਰਨ ਆਗਾਨੇ ਮਾਂ ਸੰਤੋ ਗਾਦਪਤੀਆਂ ਨੇ ਪੂਰਾ ਗੁਰੂ ਖੋਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋ ਸੰਤ ਗੁਣ ਬੇਅੰਤ ਕੀ ਉਤ ਨਹੀਂ ਪਾਏ ਨਾਨਕ ਦਿਸ ਭਾਵਤ ਸਲੇ ਮਿਲਾਏ
1: ਜੇ ਵਾਏ ਪੁਸਤਕ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਨੀਆ ਗਾਮ ਗੋਚਰ ਪਰ ਮਿਹਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਰਿਆ ਨਾ ਪਾਈ ਅਨਕ ਭਗਤ ਬੰਧਨ ਕਰਿਆ ਚਰਨ ਕਮਲ ਹਿਰਦੈ ਸਿਮਰਿਆ ਸਤਿ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਣੇ ਇਹੋ ਹਰ ਰਸ ਪਾਵੈ ਜਨ ਕੋਈ ਅੰਮ੍ਰਿਤ ਵੇ ਅਮਰਸ ਹੋਏ ਉਸ ਪੁਰ ਕਾ ਨਾਹੇ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸੀ ਬੁਖੋ ਦੀ ਮੂੰਹ ਮਾਇਆ ਕਹਿ ਸੰਗ ਨਾ ਲੇ ਮਨ ਮੈਂ ਰੱਖਿਆ ਹਰ ਹਰ ਏਕ ਅੰਧਕਾਰ ਦੇ ਬੁਖ ਪ੍ਰਗਾਸੇ ਨਾਨਕ ਭਰਮ ਮੋਹ ਦੁੱਖ ਤੈ ਤੇ ਨਾ ਸੀ ਤਪਤ ਮਾਏ ਠਾਂਡ ਵਰਤਾਈ ਅੰਧ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਦਿਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁਕਾ ਨਿਰਪਾ ਹੋਏ ਵਸੇ ਸਗਲ ਵਿਆਤ ਮਨ ਤੇ ਕਹਿ ਨ ਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਚੁੱਕੇ ਬ੍ਰਹਮ ਗਮਨ ਸੁਨ ਨਾਨਕ ਹਰ ਹਰ ਜਸਰ ਬਨ ਅਰਗੁਣ ਆਪ ਸਰਗੁਣ ਪੀ ਉਹੀ ਉਸ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਿਰਤ ਪ੍ਰਭਾਵ ਬਣਾਏ ਆਪਣੇ ਕਿਵੇਂ ਦਾਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਮ ਤਰੇ ਕੋ ਸੋਏ ਉਤ ਪੁੱਤਰ ਵਿਆ ਰੂਪ ਰੰਗ ਭਏ ਪ੍ਰਗਾ ਸਾਧ ਕੈ ਸੰਗ ਰਾਜ ਰਚਨਾ ਆਪਣੀ ਗਲ ਧਾਰੀ ਅਨਕ ਵਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਕਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰਨ ਨਾਮੇ ਆਧਾਰ ਅਵਰ ਪਾਵ ਸਮੀਤ ਪਸਾਰੋ ਚਰਨ ਕਮਲ ਅਰਧ ਮੈਂ ਉਧਾਰੋ ਕਰਨ ਕਾਰਨ ਸੋ ਪ੍ਰਭ ਸਮਰਾ ਦੜ ਕਾ ਕਹੋ ਨਾਮ ਹਰ ਵਥ ਇਹ ਧਨ ਸੰਚੋ ਭਗਵੰਤ ਸੰਤ ਜਨਾ ਕਾ ਨਿਰ ਨਿਰਮਲ ਮੰਤ ਏਕ ਆਸਰਾ ਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਧਾਵੈ ਸੋ ਧਨ ਹਰ ਸੇਵਾ ਦੇ ਪਾਵੈ ਜਿਸ ਸੋ ਕੋ ਨਿਤ ਪਾਛੇ ਮਿਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਪਜ ਹਰ ਕੀ ਸਰਨੀ ਅਨਕੋ ਪਾਵੇ ਰੋਗ ਰਾਜਾਏ ਰੋਗ ਮਟੈ ਰਬ ਖਤਲਾਏ ਸਰਮ ਨਿਦਾਨ ਮੈਂ ਹਰ ਨਾਮ ਨਿਦਾਨਿਤ ਬਨੋ ਨਗਦਰ ਗੈ ਪ੍ਰਵਾਨ ਮਨ ਪ੍ਰਬੋਧੋ ਹਰ ਕਹਿਣਾ ਆਇਂਦਾ ਦਿਸ ਧਾਪਤੇ ਆ ਬੈਠਾ ਹੈ ਤਾਂ ਕੋ ਬਿਘਨਾ ਲਾਗੇ ਕੋਈ ਜਾ ਕਰ ਦਿਵਸੈ ਹਰ ਸੋਏ ਕਲ ਦਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਕਾਸ਼ਿਤ ਕਰ ਜਾਇ ਬਸੈ ਅਬਨਾਸੀ ਕਹੋ ਨਾਨਕ ਘਾਟੇ ਜਮ ਵਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਰਹਿ ਸੋ ਕਾ ਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਫਰ ਪ੍ਰਾਣ ਆਧਾਰ ਅਨੁਕੋ ਪਾਵਨਾ ਛੁੱਟਣ ਹਾਰੇ ਸਿਮਰਤ ਸਾਸ਼ਤ ਬੀਤ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਛਤ ਨਾਨਕ ਫਲ ਪਾਏ ਸੰਗ ਨਾ ਚਾਲ ਸਥਿਰ ਨਾ ਤੂੰ ਕਹਿ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟੰਬਰ ਮੰਤਾਇਨ ਤੇ ਕਹੋ ਤੁਮ ਕਮ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਤੇ ਕਹੋ ਕਮ ਛੁਟਕਾਰਾ ਸਸਤੀ ਰਾ ਤਸਵਾਰੇ ਝੂਠਾ ਨਾਮ ਝੂਠ ਪਾ ਸਾਰੇ ਜਿੰਦੀ ਤਿਸ ਪੁੱਜੇ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਉਲਹੇ ਆਨੇ ਭਗਤ ਬਿਨਾ ਬਡੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੇਤ ਨਿਰਮਲ ਹੋਏ ਤੁਮਾਰੋ ਜੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਲਪਿਕ ਜਾਹੇ ਆਪ ਜਪੋ ਵਰਾ ਨਾਮ ਜਪਾਵ ਸੁਣ ਕਹਿਤ ਰਹਿਤ ਗਤ ਪਾਵ ਸਾਰ ਭੂਤ ਸਤਰ ਕੋ ਨਾਮ ਸਹਿਜ ਸਿਪਾਹੀ ਨਾਨਕ ਗੁਣ ਗਾਓ ਗੁਣ ਗਾਓ ਤ੍ਰੀ ਤੁਰਸਮੈਲ ਬਿਨ ਜੈ ਹੋਮ ਬਿਕ ਫੈਲ ਹੋਹੇ ਚਿੰਦ ਵਸੈ ਸੁਖਨਾਲ ਸਾਸ ਗ੍ਰਹਿ ਸਰਨਾਮ ਸਮਾਲ ਛਾੜ ਸਿਆਨਮ ਸਕਲੀ ਮਨਾ ਸਾਧ ਸੰਗ ਪਾਵੇ ਸਚ ਤਨਾ ਹਰ ਪੂੰਜੀ ਸੰਚ ਕਰੋ ਵਿਵਹਾਰੀ ਹਾਂ ਸੁਖਦਰ ਗੈ ਜੈਕਾਰ ਸਰਵਨੰਤਰੇ ਕੋ ਦੇ ਕਹੋ ਨਾਨਕ ਜਾ ਕਹਿਮਾ ਸਕਲੇ ਏਕ ਕੋ ਜਪ ਏਕ ਕੋ ਸਾਲਾ ਹੇ ਏਕ ਸਿਮਰੇ ਕੋ ਮਨਾ ਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆਪ ਪੂਰਨ ਪੁਰ ਹੈ ਪ੍ਰਭਿਆਪ ਅਨਕ ਬਸਾਰ ਏਕ ਤੇ ਪਏ ਏਕ ਰਾਧ ਪ੍ਰਾਛਤ ਗਏ ਮਨ ਤਨ ਅੰਤਰ ਏਕ ਪ੍ਰਭਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਵਿਆਇਆ ਪਰਿਆ ਤਉ ਸ਼ਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰਨਾਮ ਸਾਧ ਜਿਨਾ ਕੀ ਮੰਗੋ ਧੂਰ ਪਾਰ ਪ੍ਰਭ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਭਸਾਰ ਪ੍ਰਭ ਕੀ ਦ੍ਰਿਸ਼ਟ ਮਹਾਂਸੁਖ ਹੋਇਆ ਰਸ ਭਾਵੈ ਬਿਰਲਾ ਕੋਈ ਜਿਨ ਚਾਖਿਆ ਸੀ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਧਕੇ ਸੰਗ ਪਰੇ ਸ਼ਰਨਾਨ ਸਭ ਤਿਆਗ ਅੰਤਰ ਪ੍ਰਗਾਸ ਆਨੰਦ ਲਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭੈ ਜਨ ਮਰਨ ਦੁਖ ਭਰਮ ਗਇਆ ਇਛਪਨੀ ਸ਼ਰਧਾ ਸਾਹਿਬ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸਕਾ ਸਾਹ ਤਿੰਨ ਲੀਆਂ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੇ ਵਿਸਰੈ ਜੇ ਘਾਲ ਨਾ ਭਾਨੈ ਸੋ ਕੇ ਵਿਸਰੈ ਜੇ ਕੀ ਆ ਜਾਣੈ ਸੋ ਕੇ ਵਿਸਰੈ ਜਨ ਸਭ ਕੁਛ ਦੀਆ ਸੋ ਕੇ ਵਿਸਰੈ ਜੇ ਜੀਵਨ ਜੀਆ ਸੋ ਕੇ ਵਿਸਰੈ ਜਗਨ ਮੈਂ ਰੱਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕੇ ਵਿਸਰੈ ਜੀ ਬਿਖਤੇ ਕਾਢੈ ਜਨਮ ਜਨਮ ਕਾ ਟੁੱਟਾ ਕਾਢੈ ਗੁਰਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਦ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਬਰੈ ਨਾਮ ਜਪਾਵੋ ਭਗਤ ਪਾਏ ਤ੍ਰੀਏ ਸੰਸਾਰ ਬਿਨ ਭਗਤੀ ਤਨ ਹੋ ਸਿਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਬੋੜਤ ਜਦ ਪਾਏ ਵਿਸ਼ਰਾਮ ਸਕਲ ਦੁਖ ਆਹੋ ਵਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸਚਾਓ ਮਨ ਤਨ ਅੰਤਰ ਹੀ ਸੁਆਉ ਨੇਤਰੋ ਪਿਕ ਦਰ ਸੁਖ ਹੋਏ ਮਨ ਬਿਕਸੇ ਸਾਧ ਚਰਨ ਧੋਏ ਭਗਤ ਜਨਾ ਕਹਿ ਮਨ ਤਨ ਰੰਗ ਬਿਰਲਾ ਕਉ ਭਾਵੇ ਸੰਗ ਏਕ ਬਸ ਦੀਜਾ ਕਰਮਾਇਆ ਗੁਰਪ੍ਰਸਾਦ ਨਾਮ ਜਪ ਲੈ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਰਪ ਸਮਾਏ ਪ੍ਰਭ ਬਖਸ਼ਾਂ ਦੀਨ ਦਿਆਲ ਭਗਤ ਵਿਛਲ ਸਦਾ ਕਿਰਪਾਲ ਅਨਾਥ ਨਾਦ ਗੋਬਿੰਦ ਗੋਪਾਲ ਸਰਵ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜੋ ਪਿਸ ਹੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਾਮ ਨਿਰਗੁਣ ਆਰ ਨੀਚ ਜਾ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਵ ਵੈਕੁੰਠ ਮੁਕਤ ਮੋਖ ਪਾਏ ਕਿਨਮਖ ਹਰ ਕੇ ਗੁਣ ਗਾਇਨ ਕਰਾਜ ਭੋਗ ਵਿੜੇ ਹਰ ਕੇ ਨਾਮ ਕੇ ਕਥਾ ਮਨ ਭਾਈ ਬਾਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹ ਕਛ ਨ ਜਿਸ਼ਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸੁਮਾਤਾ ਬੈਰ ਵਿਰੋਧ ਕਿਸੰਗ ਕੁਮਾਤ ਜਬ ਇਸ ਕਾ ਬਰਨ ਚਿਹਨ ਜਾਪਤ ਤਬ ਹਰਖ ਸੋਗ ਕਹੋ ਕਿਸੇ ਵਿਆਪਤ ਵਿਆਪਨ ਆਪ ਆਪ ਪਾਰ ਬ੍ਰਹਮ ਤਮ ਹੂੰ ਕਹਾਂ ਕਿਸੋਵਿਧ ਭਰਮ ਆਪਨ ਖੇਲਾ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਨੀ ਜਾਵੇ ਕਹਿ ਹਰ ਗਮ ਅਪਾਰ ਤਬ ਨਰਕ ਸੁਰੂ ਕਹੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹਾਓ ਕਿ ਤਠਾਏ ਜਬ ਆਪੇ ਆਪ ਆਪਣੀ ਜੋ ਧਰੈ ਤਬ ਕਵ ਨਿਡਰ ਕਵਨ ਕਤਲ ਰਹਿ ਆਪਨ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਗਮੇ ਅਪਾਰ ਅਬਨਾਸੀ ਸੁਖ ਆਪਨਾਸਨ ਤਹ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਭਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੁਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਗਾਦ ਤਬ ਕੌਣ ਛਟੇ ਗੁਣ ਬੰਧਨ ਬਾਧੇ ਆਪਣਾ ਪਾਪ ਹੀ ਚਰਜਾ ਨਾਨਕ ਆਪਨ ਰੋ ਪਾਪ ਹੀ ਪ੍ਰਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਹਿ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਮਾਨ ਤਹਿ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤਹਿ ਛਲ ਸ਼ਿਦਰ ਲਗਤ ਕਹੋ ਕਿਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੋਗ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਰ ਨਾਨਕ ਕਰਦੇ ਕਾ ਨਾਹੀ ਸਮਾਰ ਜਪ ਆਪਣੀ ਸੁਭਾ ਆਪਣ ਸੰਗ ਮਨਾਏ ਤਪ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪਰਵੀਨ ਤੈ ਵੀਰਕ ਦੇਵ ਕਹਾਂ ਕਉ ਛੀਨ ਜਬ ਆਪਣ ਆਪ ਆਪ ਉਧਾਰੇ ਤੋ ਸ਼ਗਨ ਸ਼ਗਨ ਕਹਾਂ ਵਿਚਾਰੈ ਜਹ ਆਪਨ ਊਚ ਆਪਨ ਆਪਣੇ ਰਾਤ ਹੈ ਕਉ ਠਾਕੁਰ ਕਨ ਕਹੀਐ ਚੀਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਅਪਨੇ ਗਤ ਜਾਨੋ ਆਪ ਜੈ ਛਲ ਛੇਦ ਭੀਤ ਸਮਾਇਆ ਉਹਾਂ ਕਿਸੇ ਵਿਆਪਤ ਮਾਇਆ ਪਸਕੋ ਆਪੇ ਆਦੇਸ ਤਿਹ ਗੁਣ ਕਾ ਨਾਹੀਂ ਪ੍ਰਵੇਸ਼। ਜੈ ਕੈ ਏਕ ਏਕ ਭਗਵੰਤ ਤਤ ਹੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜਹ ਆਪਣਾ ਆਪ ਪਤਿਆਰਾ ਤਹਿ ਕੌਣ ਕਥੈ ਕੌਣ ਸੁਣੇ ਹਾਰ। ਬਾਹੋ ਬੇਅੰਤ ਉਸ਼ਤੇ ਉੱਚਾ ਨਾਨਕ ਆਪਸਕੋ ਆਪੇ ਪਹੁਚਾ ਜਹ ਆਪ ਰਚਿਓ ਪਰਪੰਚਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ। ਪਾਪ ਪੁਨ ਤੈ ਭਈ ਕਹਾਵਤ ਕਉ ਨਰਕ ਕੋ ਸੁਰਗ ਮਛਾਵਤ। ਆਲ ਜਾਲ ਮਾਇਆ ਜੰਜਾਲ ਹੋਮੈ ਮੋਹ ਭਰਮ ਪੈ ਪਾਰ ਦੁੱਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉ ਬਖਿਆਨ। ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤਾਉ ਨਾਨਕ ਕੇ ਕਹਿ ਜਹ ਭਗਤ ਭਗਤ ਤੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਦੋਹੋਂ ਪੰਖਾ ਆਪੇ ਧਨੀ ਉਨਕੀ ਸੋਭਾਨ ਹੋ ਬਣੇ। ਆਪੇ ਕੌਤਕ ਕਰੇ ਅੰਧ ਚੋਜਾ ਪੇ ਰਸ ਭੋਗਨ ਅਰਜੋਗ ਜਿਸ ਭਾਵੇ ਤਿਸ ਆਪਣਾ ਲਾਵੈ ਜਿਸ ਭਾਵੇ ਤਿਸ ਖੇਲ ਖਿਲਾਵੈ। ਬੇਸ਼ੁਮਾਰ ਥਾਇਆ ਗਨ ਧਿਆ ਤੋ ਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕ ਖੂ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੇ ਆਪ ਸੁਣਨ ਹਾਰ ਆਪੇ ਕਾ ਵਿਸਾਰ ਜਾ ਤਿਸ ਭਾਵੇ ਤਾ ਸਿਸ਼ਟ ਪਾਏ ਆਪਣੇ ਬਾਣੇ ਲੈ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਬਜਕਤ ਪਰੋਏ ਜਾਂ ਕੋ ਪ੍ਰਭ ਜੀਓ ਆ ਬਜਾਏ ਸਚ ਨਾਮ ਸੋਏ ਜਨ ਪਾਏ। ਸੋ ਸਮਦਰਸ਼ੀ ਤਤਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ ਜੀ ਜੰਤਰ ਸਭਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ। ਜਿਸ ਰਾਖੈ ਤਿਸ ਕੋਇ ਨਾ ਮਾਰੇ ਸੋ ਮੋ ਆ ਜਿਸ ਮਨੁ ਵਿਸਾਰੇ ਤਿਸ ਤਾ ਜਬਰ ਕਹਾਂ ਕੋ ਜਾਏ ਸਭ ਸਰੇਖ ਨ ਜਨ ਰਾਏ ਜੀ ਕੀ ਜੁਗਤ ਜੰਕ ਸਭ ਹਾਥ ਅੰਤਰ ਬਾਹਰ ਜਾਨੋ ਸਾਥ। ਕੁਨ ਨਿਧਾਨ ਬੇਅੰਤ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੁਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤ ਵਜਾਨੇ ਆਪ ਅੰਦਰ ਜਾਮੇ ਰਹੇ ਵਿਆਪ। ਪ੍ਰਿਤ ਪਾਲੈ ਜੀਵਨ ਬਹੁ ਭਾਂਤ ਜੋ ਜੋ ਚਿਸਤ ਸਿਤਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ। ਜਨ ਲਾਗਾ ਹਰੇ ਕਹਿਣਾ ਤਿਸ ਕੀ ਆਸਨ ਬਿਠਤੀ ਜਾਏ ਸੇਵਕ ਕਾ ਸੇਵਾ ਬਨਿਆਏ ਹੁਕਮ ਬੁਝ ਪਰਮ ਪਿਤ ਪਾਏ ਉਸ ਤੇ ਉੱਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ ਅੰਧਨ ਪੂਜੈ ਗੁਰ ਕੇ ਪੈਰ ਹੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਹੈ ਸਵਾਉ ਆਠ ਪਹਿਰ ਪ੍ਰਾਪੇ ਖੋਨੇ ਰਾਮ ਮਿਟੈ ਗਿਆਨ ਮਿਣਸੈ ਅੰਧੇਰਾ। ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਛੇ ਨਾਨਕ ਫਲ ਪਾਵੋ ਹਲਤ ਪਲ ਤੋ ਲਿਓ ਸਵਾ ਰਾਮ ਨਾਮ ਮੰਤਰ ਉਧਾਰ ਪੂਰੀ ਗੁਰ ਕੀ ਪੂਰੀ ਦਿਖੇ ਜਿਸ ਮਨ ਵਸੈ ਤੇ ਸਾਚ ਪ੍ਰੀਖਿਆ। ਮਨ ਤਨ ਨਾਮ ਜੋ ਬੋਲੇ ਬੁਲਾਏ ਦੁੱਖ ਦਰਦ ਮੰਤੇ ਪਹੁ ਜਾ ਸਚ ਵਾਪਾਰ ਕਰੋ ਵਾਪਾਰੀ ਦਰਗਾਹ ਨੇ ਬਹਿ ਕੇ ਤੁਮਾਰੀ ਕਾਢੀ ਕਰ ਕੋ ਮਨ ਮਾਹੇ ਨਾਨਕ ਬਹੁਰ ਨਾ ਆਵੈ ਜਾਹੇ। ਤਿਸ ਤੇ ਦੂਰ ਕਹਾਂ ਕੋ ਜਾਏ ਬਰਹਿ ਰਾਖਨ ਹਾਰ ਤੇ ਆਏ ਨਰ ਪਹੁ ਜਾ ਪੈ ਸਕਲ ਪਹੁ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੇ ਛੁਟੈ ਜਿਸ ਪ੍ਰਭ ਰਾਖਤ ਸੁਨਾਹੀ ਦੁੱਖ ਨਾਮ ਜਪਤ ਮਨ ਹੋ ਬਤ ਸੋਕ ਚਿੰਤਾ ਜਾਏ ਮਿਟੈ ਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਿਰ ਉੱਪਰ ਠਾਂਡਾ ਕੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਂ ਕੇ ਦ੍ਰਿਸ਼ਟ ਦਰਸ਼ਨ ਭੇਖਤ ਉਦਰਤ ਸ੍ਰੇਸ਼ਟ ਚਰਨ ਤਿਸ ਜਨ ਕੋ ਕੋਈ ਨਾ ਪਹੁੰਚਣ ਹਰ ਸਿਰ ਉੱਪਰ ਠਾਂਡਾ ਕੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ। ਮਤ ਪੂਰੀ ਅੰਮ੍ਰਿਤ ਜਾਂ ਕੇ ਦ੍ਰਿਸ਼ਟ ਦਰਸ਼ਨ ਭੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧੰਨ ਸੇਵਾ ਸੇਵਕ ਪਰਮਾਨੰਦ ਤਰਜਾਮੇ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਹੋਤ ਨਿਹਾਲ ਤਾਂ ਕੇ ਨਿਕਟਨਾਵਤ ਕਾਲ ਅਮਰ ਭਏ ਅਮਰਾਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ। ਸਲੋਕ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭਿਠਾ ਨਾਮ ਪ੍ਰਭੂ ਕਾਲਾ ਕਾ ਮਿੱਠਾ ਸਗਲ ਸਮੱਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਦਿਸ਼ਟਾਹੇ। ਨੌ ਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸ਼ਰਾਮ ਸੁਨ ਸਮਾਧ ਅਨਹਤੈ ਨਾਦ ਕਹਿ ਨਾ ਜਾਈ ਚਰਚ ਬਿਸਮਾਦ। ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਵਿਆਪ ਰਿਹਾ ਭਗਵੰਤ। ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਧਨ ਪਰਮਤ ਹੈ ਪਾਰ ਵਿਮਰਸਿਆ ਗਏ ਤੈਸਾ ਕਰਮ। ਪਾਵਣ ਪਾਣੀ ਵੈ ਸੰਤਰ ਮਾਹੇ ਚਾਰ ਕੁੰਟ ਦਿਸੈ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ। ਵੇਦ ਪੁਰਾਣ ਸਿਮਰਤ ਮੈਂ ਦੇਖ ਸਿਰ ਸੂਰ ਨਕੇਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲਾਂ ਕਬ ਹੋਂ ਡੋਲੈ। ਸਰਵ ਕਲਾ ਕਰ ਖੇਲਾ ਖੇਲ ਮੋਲ ਨਾ ਪਾਇਆ ਗੁਣਿਆ ਮੋਲ ਸਰਬ ਜੋਤ ਮੈਂ ਜਾਂ ਕੀ ਜੋਤ ਹਰ ਸਵਾਮੀ ਉਤਪੋਤ। ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਹੋ ਬਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ। ਸੰਤ ਜਨਾ ਸੁਨੈ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਸਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖਮਾਨ ਕਰਨ ਕਰਾਵਨ ਹਾਰ ਪ੍ਰਭ ਜਾਣੇ। ਅੰਤਰ ਵਸੇ ਬਾਹਰ ਭਈ ਉਹੀ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤ ਕੀਆ ਸਭ ਸਤ ਪ੍ਰਭ ਤੇ ਸਕਲੀਅਤ ਪਤ। ਤਿਸ ਭਾਵੇ ਦਾ ਕਰੇ ਵਿਸਾਰ ਤਿਸ ਭਾਵੇ ਤਾਏ ਕੰਕਾਰ ਨਿਕਲਾ ਲਖੀ ਨਾ ਜਾਏ ਜਿਸ ਭਾਵੇ ਤਸਲੇ ਮਿਲਾਏ ਕਮਨ ਕਟ ਕਮਨ ਕਹੀਏ ਦੂਰ ਆਪਿਆ ਪਾ ਭਰਪੂਰ ਅੰਤਰਗਤ ਜਿਸ ਆਪ ਜਨਾਇ ਨਾਨਕ ਤਿਸ ਜਨਾ ਬੁਝਾਏ ਸਰਭੂਤਾ ਵਰਤਾਰਾ ਸਰਬ ਨੈਨਾ ਪਿਕ ਨਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪ ਪੰਜਸਾਪ ਹੀ ਸੁਨਾ ਆਪਣ ਜਾਨ ਖੇਲ ਬਣਾਇਆ ਗਿਆ ਕਾਰੀ ਕੀ ਨੀ ਮਾਇਆ ਸਭ ਕਹਿ ਮਤਲਬ ਤੁਰ ਹੈ ਜੋ ਕੁਛ ਕਹਿਣਾ ਸੁਭਾ ਪਿਕ ਹੈ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਚਲਾਏ ਸਮਾਏ ਇਸਤੇ ਹੋਈ ਸੁਨਾਹੀ ਬੁਰਾ ਰਹਿ ਕਹੋ ਕਿਨੇ ਕੁਛ ਕਲਾ ਭਲਾ ਖੁਰ ਤੂੰ ਤਦ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਤ ਪੁੱਤ ਆਪਣ ਸੰਗ ਰਾਜ ਤਾਂ ਕਿ ਗਤ ਬਿੰਦ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸ਼ਾਦ ਨਾਨਕ ਇਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਇਆ ਮਲੈ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾਇ ਹੈ ਸਵਾਉ ਜਨ ਕੈ ਸੰਗ ਤਿਆ ਮੈਂ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਖਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਮਨ ਨਿਕਟ ਕਰ ਵੇਖ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸਨ ਇਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਧਨ ਕੇ ਪਰ ਲਿਓ ਭੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਮਲੀਕ ਲਾਲ ਹੈ ਰਤਨ ਸੁਣਤ ਕੁਮਾਵਤ ਹੋਤ ਉਧਾਰ ਅਵਤਰੈ ਲੋਕ ਨਿਸ਼ਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾ ਹਦਵਾ ਜੈ ਸੁਨ ਸੁਨ ਅਨੰਦ ਕਰੀ ਪ੍ਰਭ ਗਾ ਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਕੁਦਰੈ ਤਿਨ ਕੈ ਸਾਥੇ ਸ਼ਰਨ ਜੋਗ ਸੁਨ ਸਰਨੇ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਪਏ ਸਮਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨੋ ਸੁਨਾ ਕਹਿਤੇ ਕਰ ਪ੍ਰਸ਼ਾਦਿਆ ਪ੍ਰਭਧਾਰੀ ਨਾਨਕ ਨਿਭੀ ਕੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾ ਗਰਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁ ਨ ਹੋਵੇ ਆਵਣ ਜਾਨ ਹਰ ਤਨ ਖਾਰ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਮ ਨਿਧ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾਵੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚ

ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਠੱਕੇ ਕੀਮਤ ਨਹੀਂ ਪਾਈ ਜੇ ਸਾ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ।

ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ

ਰਿਜਕ ਆਗੈ ਕਰ ਧਰਿਆ। ਮੇਰੀ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਣਿਤਾ, ਕੋਈ ਨ ਕਿਸਕੀ ਧਰਿਆ। ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਸ਼ਰਿਆ। ਤਿਨ

ਅਸ਼ਟ ਸਿਧਾ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ

ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ, ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਵਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰ ਹੈ ਹਰ ਪੂਜਾ ਜੀ, ਤਪ ਤਪੈ ਹੈ ਜਪ ਹੈ ਬੇਅੰਤਾ, ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ੍ਰ ਜੀ, ਕਰ ਕਿਰਿਆ ਖਾਟ ਕਰਮ ਕਰੰਤਾ,

ਰਹੇ ਤਿੰਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾ ਹੈ, ਜੀ ਜੰਤ ਸਭ ਤੇਰਾ ਖੇਲ ਵਿਜੋ।

ਇਹ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ। ਪਾਣੀ ਭਾਵਕ ਤਿਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚੱਲੈ। ਹਮ ਦੇਖਾਂ ਤਹਿ ਦੂਬਿਆਲੇ, ਮਨ ਏਕ ਨ ਚਿਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾ ਹੋਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ,

ਪਿਆਸ ਤੁਮਹਿ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੂ ਕਰੀਅ ਹੋ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੂੰਹ ਬਦ ਕੀਓ

ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੱਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾਦ ਸਰੂਪ ਸਵਯੰ ਭਵ। ਆਵ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ। ਦੁਸ਼ਟ ਜਿਤੇ ਉਠਪਤਿ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਝ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆਇ ਹੈ, ਤਾਂ ਕਿ ਕਾਲ ਨਿਕਟ ਨਹਿ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ, ਤਾਂ ਕਿ ਤਾਪ ਤਨਿਕ ਮਹਿ ਹਰਿ ਹੋ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆ, ਕਰਸਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰਵਿੱਟੋ, ਜਿਸ ਦੀਆ ਇਹ ਵਡਿਆਈ।

ਚ ਸ਼ਬਦ ਤਿਤ ਕਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ।

ਏ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਛੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ ਨਿਤ।

ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ, ਨਾਏ ਤੇਰੇ ਛੱਡ ਜਾਹੇ, ਭਉਜਲ ਬਿਖਮ ਅਸਗਾਹ, ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ, ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਦ ਆਹੇ। ਸਲੋਕ ਮਹੱਲਾ ਪੰਜਵਾ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰਨਾਉ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ, ਜਿਸਨੋ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ ਹੈ, ਵਿਰਲੇ ਕੇ ਮਹੱਲਾ ਪੰਜਵਾ।

साध जना कै संग पवजल तारियन साकत निंदक दुष्ट खिन।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਬਖਸ਼ਿਸ਼ ਕਰਦੇ ਨੇ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਸਤਿਗੁਰੂ ਜੀ ਕਿਰਪਾਲਤਾ ਕਰਨ, ਅੱਜ ਦਾ ਇਹ ਪਾਵਨ ਸ਼ਬਦ ਚਾਰ ਨੰਬਰ ਅਸ਼ਟਪਦੀ ਦੀ ਸੰਪੂਰਨਤਾ ਵਾਲਾ ਆਖਰੀ ਪਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 268 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਕਿਰਪਾ ਕਰਨ,

ਪਾਵਨ ਸ਼ਬਦ ਦੀ ਆਰੰਭਤਾ ਬਖਸ਼ਿਸ਼ ਕਰਦੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਮਹਾਰਾਜ ਜੀ ਆਰੰਭਤਾ ਕਰਦੇ ਤੂੰ ਠਾਕੁਰ ਤੁਮ ਪਹਿ ਅਰਦਾਸ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਅਕਾਲ ਪੁਰਖ ਨੂੰ ਸੰਬੋਧਨ ਹੋ ਕੇ ਕਿ ਅਕਾਲ ਪੁਰਖ ਤੁਸੀਂ ਠਾਕੁਰ ਹੋ, ਇਸ ਜੀਵਨ ਵਿੱਚ ਜਿਹਨੂੰ ਠਾਕ ਨਹੀਂ ਪਾਈ ਜਾ ਸਕਦੀ, ਇਸ ਜੀਵਨ ਵਿੱਚ ਅਕਾਲ ਪੁਰਖ ਦਾ ਸਰੂਪ ਠਾਕੁਰ ਹੈ। ਮਹਾਰਾਜ ਜੀ ਇੱਥੇ ਬਖਸ਼ਿਸ਼ ਕਰਦੇ ਕਿ ਅਕਾਲ ਪੁਰਖ ਤੁਸੀਂ ਠਾਕੁਰ ਹੋ, ਮਾਲਕ ਹੋ, ਪ੍ਰਤਪਾਲਕ ਹੋ, ਇਸ ਜੀਵਨ ਦੇ ਵਿੱਚ ਸਮੁੱਚੀ ਸ੍ਰਿਸ਼ਟੀ ਦੀ ਆਪ ਪ੍ਰਤਪਾਲਣਾ ਕਰਨ ਵਾਲੇ ਹੋ, ਉਹਦੇ ਵਿੱਚ ਠਾਕ ਕੋਈ ਨਹੀਂ ਹੈ, ਕਮੀ ਕੋਈ ਨਹੀਂ ਹੈ। ਠਾਕ ਦਾ ਅਰਥ ਰੋਕ ਵੀ ਹੈ, ਕਿਸੇ ਰੋਕ ਨੂੰ ਖਤਮ ਕਰ ਦੇਣ ਵਾਲਾ, ਨਿਰੰਤਰ ਰੂਪ ਦੇ ਵਿੱਚ ਇਹ ਸੰਸਾਰ ਵਿੱਚ ਵਿਚਰਨ ਵਾਲੇ ਨੂੰ ਵੀ ਠਾਕੁਰ ਕਿਹਾ ਜਾਂਦਾ, ਜਿਹੜਾ ਨਿਰੰਤਰ ਹੈ, ਕਿਸੇ ਰੋਕ ਤੋਂ ਰਹਿਤ ਵਿਚਰ ਰਿਹਾ ਹੋਵੇ। ਮਹਾਰਾਜ ਜੀ ਕਹਿੰਦੇ ਤੂੰ ਠਾਕੁਰ, ਤੁਸੀਂ ਨਿਰੰਤਰ ਹੀ ਠਾਕੁਰ ਹੋ ਕੇ ਸੰਸਾਰ 'ਤੇ ਵਰਤ ਰਹੇ ਹੋ। ਤੁਮ ਪਹਿ ਅਰਦਾਸ, ਮਹਾਰਾਜ ਜੀ ਨੇ ਕਿਹਾ ਤੁਹਾਡੇ ਅੱਗੇ ਹੀ ਅਰਦਾਸ ਹੈ, ਬੇਨਤੀ ਹੈ। ਇੱਥੋਂ ਤੱਕ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜ਼ਿਕਰ ਕਰਦਿਆਂ ਇੱਥੇ ਅਰਦਾਸ ਸ਼ਬਦ ਜਿਹੜਾ ਹੈ ਉਹ ਬੇਨਤੀ ਰੂਪ ਦੇ ਵਿੱਚ ਵਰਤਿਆ ਹੈ। ਇੱਥੋਂ ਤੱਕ ਕਿ ਜੀਵਨ ਦੇ ਵਿੱਚ ਜਿਹੜਾ ਹੈ ਉਹ ਸਾਡੇ ਅੰਦਰ ਐੜੇ ਤੋਂ ਭਾਵ ਹੈ ਕਿ ਅਰਜ ਕਰਨੀ, ਬੇਨਤੀ ਰੂਪ ਹੋਣਾ, ਔਰ ਉਸ ਤੋਂ ਬਾਅਦ ਇਸ ਜੀਵਨ ਵਿੱਚ ਅਰਦਾਸ ਅਕਾਲ ਪੁਰਖ ਦੇ ਪ੍ਰਥਾਏ ਜਿਹੜੇ ਸ਼ਬਦ ਪ੍ਰਿੰਸੀਪਲ ਗੰਗਾ ਸਿੰਘ ਹੋਣਾ ਵਰਤੇ ਅਤੇ ਡਾਕਟਰ ਜਸਵੰਤ ਸਿੰਘ ਨੇਕੀ ਉਹਨਾਂ ਨੇ ਅਰਦਾਸ ਕਿਤਾਬ ਲਿਖੀ, ਉਹਦੇ ਵਿੱਚ ਲਿਖਿਆ ਕਿ ਐੜੇ ਦਾ ਅਰਥ ਅੰਤਰਜਾਮੀ, ਰਾਰੇ ਦਾ ਅਰਥ ਰਾਖਾ ਹੈ, ਦਦੇ ਦਾ ਅਰਥ ਦਾਤਾ ਅਤੇ ਸੱਸੇ ਦਾ ਅਰਥ ਜਿਹੜਾ ਹੈ ਉਹ ਸਮਰੱਥ ਉਹਨਾਂ ਨੇ ਜ਼ਿਕਰ ਕੀਤਾ। ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਅਗਲਾ ਅਰਥ ਹੈ ਅਰਜ, ਅਰਜ ਦਾ ਅਰਥ ਹੈ ਬੇਨਤੀ। ਇੱਥੋਂ ਤੱਕ ਇਹ ਸ਼ਬਦ ਦੇ ਅਰਜ ਦਾਸਤਾਨ ਵੀ ਸ਼ਬਦ ਵਰਤੇ ਗਏ ਕਿ ਜਿਹੜਾ ਸ਼ਬਦ ਬੇਨਤੀ ਰੂਪ ਦੇ ਵਿੱਚ ਆਖਿਆ ਜਾਏ ਉਹਨੂੰ ਅਰਦਾਸ ਆਖਿਆ ਜਾਂਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦੇ ਕਿ ਤੁਮ ਪਹਿ ਅਰਦਾਸ, ਮਹਾਰਾਜ ਤੁਹਾਡੇ ਅੱਗੇ ਮੇਰੀ ਬੇਨਤੀ ਹੈ, ਤੁਹਾਡੇ ਸਨਮੁਖ ਮੇਰੀ ਅਰਦਾਸ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ ਕਿ ਯੱਕ ਅਰਜ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦ ਗਾਰ। ਉੱਥੇ ਇਹ ਸ਼ਬਦ ਵੇਖੀਏ ਅਤੇ ਮਹਾਰਾਜ ਜੀ ਨੇ ਕਿਹਾ ਯੱਕ, ਯੱਕ ਦਾ ਅਰਥ ਹੈ ਇੱਕ, ਅਰਜ, ਅਰਜ ਦਾ ਅਰਥ ਹੈ ਬੇਨਤੀ, ਗੁਪਤਮ ਦਾ ਅਰਥ ਹੈ ਉਚਾਰਨ ਕਰਨੀ, ਪੇਸ਼ ਤੋਂ ਕਹਿਣ ਲੱਗੇ ਤੁਹਾਡੇ ਅੱਗੇ ਪੇਸ਼ ਕਰ ਰਿਹਾ ਹਾਂ, ਦਰ ਗੋਸ਼ ਕੁਨ ਕਰਤਾਰ, ਕਹਿਣ ਲੱਗੇ ਆਪਣੇ ਦਰ ਦੇ ਉੱਪਰ ਗੋਸ਼ ਕੰਨ ਲਾ ਕੇ, ਕੁਨ ਦਾ ਅਰਥ ਹੈ ਸੁਣ, ਕਰਤਾਰ ਦਾ ਅਰਥ ਹੈ ਕਿਰਪਾ ਕਰਕੇ ਤਾਰ ਦੇਣ ਵਾਲਾ। ਯੱਕ ਅਰਜ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਅਤੇ ਅਗਲੀ ਸਿਫਤ ਹੋ ਗਈ। ਮਹਾਰਾਜ ਜੀ ਕਹਿੰਦੇ ਹੱਕਾ, ਹੱਕੇ ਦਾ ਅਰਥ ਹੈ ਤੁਸੀਂ ਸੱਚੇ ਹੋ, ਅਕਾਲ ਪੁਰਖ ਤੂੰ ਹੱਕਾ ਹੈ, ਹੱਕੇ ਦਾ ਅਰਥ ਹੈ ਸੱਚਾ, ਹੱਕਾ ਕਬੀਰ ਕਰੀਮ ਤੂੰ, ਕਹਿਣ ਲੱਗੇ ਕਬੀਰ ਵੱਡੇ ਹੋ, ਕਰੀਮ ਕਿਰਪਾ ਕਰਨ ਵਾਲੇ ਹੋ, ਬੇਐਬ ਪਰਵਦਗਾਰ ਤੁਸੀਂ ਕਿਸਾ ਬਿਨਾਂ ਕਿਸੇ ਐਬ ਤੋਂ ਸੰਸਾਰ ਦੇ ਵਿੱਚ ਵਰਤਣ ਵਾਲੇ ਹੋ, ਪਰਵਦਗਾਰ ਦਾ ਅਰਥ ਹੈ ਪ੍ਰਤਪਾਲਣਾ ਕਰਨ ਵਾਲਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸ ਕਰਕੇ ਯੱਕ ਅਰਜ ਗੁਪਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਇਹ ਪ੍ਰਤਪਾਲਣਾ ਹੈ, ਇਹ ਅਰਦਾਸ ਰੂਪ ਹੋ ਕੇ। ਅਤੇ ਇੱਥੇ ਫਿਰ ਮਹਾਰਾਜ ਕਹਿਣਗੇ ਤੂੰ ਠਾਕੁਰ ਤੁਮ ਪੈ ਅਰਦਾਸ, ਤੁਸੀਂ ਮਾਲਕ ਹੋ, ਠਾਕੁਰ ਹੋ, ਇਸ ਕਰਕੇ ਤੁਹਾਡੇ ਸਨਮੁਖ ਅਰਦਾਸ ਹੈ, ਬੇਨਤੀ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ

ਬਾਣੀ ਵਿੱਚ ਇਹਦਾ ਜ਼ਿਕਰ ਕੀਤਾ ਕਿ ਦੋਏ ਕਰ ਜੋਰ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ। ਦੋਵੇਂ ਕਰ ਦਾ ਅਰਥ ਹੁੰਦਾ ਹੱਥ, ਜੋੜ ਕੇ ਮੈਂ ਅਰਦਾਸ ਕਰਦਾ ਹਾਂ ਤੁਹਾਡੇ ਸਨਮੁਖ, ਤੁਧ ਭਾਵੇ ਤਾਂ ਆਣੇ ਰਾਸ, ਜੇ ਤੁਹਾਨੂੰ ਭਾ ਜਾਏ ਤਾਂ ਮੇਰੀ ਅਰਦਾਸ ਜਿਹੜੀ ਹੈ ਉਹ ਰਾਸ ਹੋ ਜਾਏ, ਮੇਰੀ ਬੇਨਤੀ ਪ੍ਰਵਾਨ ਹੋ ਜਾਏਗੀ। ਇੱਕ ਪਾਸੇ ਇਹ ਆਪਾਂ ਸਤਿਗੁਰੂ ਸਾਹਿਬ ਜੀ ਦੇ ਸਨਮੁਖ ਜ਼ਿਕਰ ਕਰਦੇ ਹਾਂ ਅਤੇ ਦੂਸਰੇ ਪਾਸੇ ਇੱਕ ਸ਼ਬਦ ਆਪਾਂ ਸਾਰੇ ਵਰਤਦੇ ਹਾਂ ਮਹਾਰਾਜ ਜੀ ਦੇ ਸਨਮੁਖ। ਸਤਿਗੁਰੂ ਜੀ ਕਹਿੰਦੇ ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ। ਤੁਧ ਆਗੈ, ਤੁਹਾਡੇ ਅੱਗੇ ਸਾਡੀ ਅਰਦਾਸ ਹੈ। ਕਿਉਂ ਅਰਦਾਸ ਹੈ? ਕਹਿਣਗੇ ਜੀਓ, ਜੀਓ ਦਾ ਅਰਥ ਹੈ ਆਤਮਾ, ਪਿੰਡ ਦਾ ਅਰਥ ਹੈ ਸਰੀਰ, ਸਭ ਤੇਰਾ, ਸਾਰਾ ਕੁਝ ਤੇਰਾ ਹੈ। ਇੱਥੇ ਮਹਾਰਾਜ ਨੇ ਕਿਹਾ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ, ਅਕਾਲ ਪੁਰਖ ਤੁਹਾਡੇ ਅੱਗੇ ਹੀ ਮੇਰੀ ਬੇਨਤੀ ਹੈ ਅਤੇ ਤੁਸੀਂ ਕਿਰਪਾ ਦੇ ਘਰ ਵਿੱਚ ਆਓ। ਜੀਓ ਪਿੰਡ, ਜੀਓ ਦਾ ਅਰਥ ਹੈ ਆਤਮਾ, ਜੋਤ, ਪਿੰਡ ਦਾ ਅਰਥ ਹੈ ਪੰਜ ਤੱਤਾਂ ਤੋਂ ਬਣਿਆ ਹੋਇਆ ਸਰੀਰ, ਸਭ ਤੇਰੀ ਰਾਸ, ਇਹ ਤੁਹਾਡੀ ਹੀ ਰਾਸ ਹੈ ਜੀਵਨ ਵਿੱਚ, ਇਹ ਤੁਹਾਡੀ ਬਖਸ਼ਿਸ਼ ਹੈ। ਇਸ ਕਰਕੇ ਮਹਾਰਾਜ ਤੁਹਾਡੇ ਸਨਮੁਖ ਹੀ ਮੇਰੀ ਬੇਨਤੀ, ਕਿਉਂਕਿ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਸਤਿਗੁਰੂ ਜੀ ਨੇ ਕਿਹਾ ਤੁਮ ਮਾਤ, ਮਾਤਾ ਵੀ ਤੁਸੀਂ ਹੋ, ਪਿਤਾ, ਪਿਤਾ ਵੀ ਤੁਸੀਂ ਹੋ, ਹਮ ਬਾਰਿਕ ਤੇਰੇ ਅਤੇ ਅਸੀਂ ਤੁਹਾਡੇ ਬਾਰਿਕ ਹਾਂ। ਬਾਰਿਕ ਦਾ ਅਰਥ ਹੁੰਦਾ ਜੀ ਬੱਚਾ। ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇੱਕ ਪਾਸੇ ਕਿਹਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਹੈ ਮੇਰਾ ਭਰਾਤਾ। ਇੱਕ ਪਾਸੇ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸੋਰਠ ਰਾਗ ਵਿੱਚ, ਮਹਾਰਾਜ ਜੀ ਕਹਿੰਦੇ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰੂਹਾਈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਸੁਣ ਮੀਤਾ ਜੀਓ ਹਮਾਰਾ, ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ। ਇੱਕ ਪਾਸੇ ਇੱਕ ਆਨੰਦ ਸਾਹਿਬ ਜੀ ਦੀ 33 ਨੰਬਰ ਪੌੜੀ ਵੱਲ ਖਿਆਲ ਕਰੀਏ ਤੇ ਮਹਾਰਾਜ ਜੀ ਨੇ ਉੱਥੇ ਜ਼ਿਕਰ ਕਰਦਿਆਂ ਕਿਹਾ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ। ਮਹਾਰਾਜ ਜੀ ਕਹਿੰਦੇ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਸੀਂ ਮਾਤਾ ਵੀ ਹੋ ਪਿਤਾ ਵੀ ਹੋ, ਅਸੀਂ ਤੁਹਾਡੇ ਬੱਚੇ ਹਾਂ। ਇਸ ਕਰਕੇ ਤੁਹਾਡੇ ਸਨਮੁਖ ਜਿਹੜੀ ਹੈ ਤੂੰ ਠਾਕੁਰ ਤੁਮ ਪੈ ਅਰਦਾਸ, ਸਾਡੀ ਬੇਨਤੀ ਜਿਹੜੀ ਹੈ ਉਹ ਤੁਹਾਡੇ ਸਨਮੁਖ ਅਤੇ ਬੱਚੇ ਹਾਂ ਤੁਹਾਡੇ, ਅਤੇ ਇਹ ਅਰਦਾਸ ਰੂਪ ਹੈ ਕਿ ਸੁੱਤ ਅਪਰਾਧ ਕਰਤ ਹੈ ਜੇਤੇ ਜਨਨੀ ਚੇਤਨਾ ਰੱਖ ਸਤੇਤੇ, ਰਾਹ ਮਈਆ ਹਮ ਬਾਰਿਕ ਤੇਰਾ ਕਾਹੇ ਨਾ ਖੰਡਸ ਅਵਗਣ ਮੇਰਾ। ਇੱਕ ਪਾਸੇ ਤਾਂ ਇਹ ਸ਼ਬਦ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਾਡੇ ਸਨਮੁਖ ਵਰਤ ਦਿੱਤੇ ਅਤੇ ਸਤਿਗੁਰੂ ਮਹਾਰਾਜ ਕਹਿਣਗੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਤੁਹਾਡੀ ਕਿਰਪਾ ਹੈ ਜਿਹਦੇ ਕਰਕੇ ਬੇਅੰਤ ਸੁੱਖ ਜਿਹੜੇ ਹਨ ਉਹ ਜੀਵਨ ਦੇ ਵਿੱਚ ਬਖਸ਼ਿਸ਼ ਹੋ ਗਏ, ਬੇਅੰਤ ਸੁੱਖ। ਅਤੇ ਅਰਦਾਸ ਵਿੱਚ ਜਿਹੜੀ ਹੈ ਨਾ ਉਹ ਸਭ ਤੋਂ ਵੱਡੀ ਤਾਕਤ ਹੈ, ਜਿਹੜੀ ਬੇਨਤੀ ਹੈ, ਬਸ ਬੇਨਤੀ ਕਰਨ ਵਾਲੇ ਦਾ ਭਰੋਸਾ ਅਤੇ ਬੇਨਤੀ ਕਰਨ ਵਾਲੇ ਦਾ ਵਿਸ਼ਵਾਸ ਗੁਰੂ ਉੱਪਰ ਹੋਣਾ ਬੜਾ ਲਾਜ਼ਮੀ। ਉਦਾਹਰਨ ਦੇਣ ਲੱਗਾ ਆਪ ਜੀ ਨੂੰ ਅੰਮ੍ਰਿਤਸਰ ਦੇ ਬਿਲਕੁਲ ਨਜ਼ਦੀਕ ਦੇ ਇਲਾਕੇ ਦੀ, ਆਪ ਜੀ ਨੇ ਸਰਵਣ ਕਰਨਾ ਕਿ ਅਰਦਾਸ ਵਿੱਚ ਸਮਰੱਥਾ ਕਿੰਨੀ ਵੱਡੀ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਮੇਂ ਅੰਮ੍ਰਿਤਸਰ ਤੋਂ ਸਤਿਗੁਰੂ ਚੱਲੇ ਅਤੇ ਤਰਨ ਤਾਰਨ ਸਾਹਿਬ ਦੇ ਅਸਥਾਨ 'ਤੇ ਜਾ ਕੇ ਨਤਮਸਤਕ ਹੋਣਾ ਸੀ, ਮੱਥਾ ਟੇਕਣਾ ਸੀ। ਗੁਰੂ ਅਰਜਨ ਸਾਹਿਬ ਜੀ ਦਾ ਅਸਥਾਨ ਹੈ ਉੱਥੇ, ਕੋੜੀ ਆਸ਼ਰਮ ਮਹਾਰਾਜ ਜੀ ਨੇ ਤਿਆਰ ਕਰਵਾਇਆ, ਸਭ ਤੋਂ ਵੱਡਾ ਸਰੋਵਰ ਉੱਥੇ ਤਿਆਰ ਕਰਵਾਇਆ। ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੇ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਾ ਰਹੇ ਸੀ ਅਤੇ ਰਸਤੇ ਦੇ ਵਿੱਚ ਚੱਬੇ ਪਿੰਡ ਦੀ ਰਹਿਣ ਵਾਲੀ ਇੱਕ ਮਾਈ ਜਿਹਦਾ ਨਾਮ ਇਤਿਹਾਸ ਵਿੱਚ ਸੁਲੱਖਣੀ ਕਰਕੇ ਆਇਆ, ਅੰਮ੍ਰਿਤਸਰ ਤੋਂ ਥੋੜ੍ਹਾ ਵਿੱਚ ਹੀ ਪੈ ਜਾਂਦਾ, ਥੋੜ੍ਹਾ ਜਿਹਾ ਬਾਹਰ ਨਿਕਲਦਿਆਂ ਇੱਕ ਅਸਥਾਨ ਬਣਿਆ ਗੁਰਦੁਆਰਾ ਸੰਗਰਾਣਾ ਸਾਹਿਬ। ਇੱਥੇ ਪਤਾ ਲੱਗਾ ਇਸ ਮਾਈ ਨੂੰ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇੱਧਰੋਂ ਲੰਘਣਾ ਅਤੇ ਦੋਵੇਂ ਹੱਥ ਜੋੜ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਵਾਸਤੇ ਉਹ ਮਾਤਾ ਨੇ ਤਿਆਰੀ ਕੀਤੀ ਵੀ ਸਤਿਗੁਰੂ ਜੀ ਦੇ ਸਨਮੁਖ ਬੇਨਤੀ ਕਰਾਂ।
ਉਮਰ ਵਡੇਰੀ ਹੋ ਚੁੱਕੀ ਸੀ, 50 ਸਾਲਾਂ ਤੋਂ ਉੱਪਰ ਦੀ ਉਮਰ ਹੋ ਚੁੱਕੀ ਹੈ। ਪਿਤਾ ਇੱਥੋਂ ਤੱਕ ਜੀਵਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉੱਧਰੋਂ ਜਾਣਾ ਸੀ। ਪਤੀ ਦਾ ਨਾਮ ਇਤਿਹਾਸ ਨੇ ਕੇਰ ਚੰਦ ਲਿਖਿਆ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਇੱਧਰੋਂ ਸੰਗਰਾਣਾ ਸਾਹਿਬ ਵਾਲਾ ਅਸਥਾਨ ਹੈ ਜਿੱਥੇ ਇੱਧਰੋਂ ਲੰਘਣ ਲੱਗੇ ਅਤੇ ਦੋਵੇਂ ਹੱਥ ਜੋੜ ਕੇ ਮਾਤਾ ਸਤਿਗੁਰੂ ਜੀ ਦੇ ਸਨਮੁੱਖ ਹੋ ਜਾਂਦੀ, ਅਰਦਾਸ ਕਰਦੀ, ਮਹਾਰਾਜ ਕਿਰਪਾ ਕਰੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਦੱਸੋ ਮਾਤਾ ਜੀ ਚਾਹੀਦਾ ਕੀ ਹੈ? ਹੱਥ ਜੋੜ ਕੇ ਕਿਹਾ, ਮਹਾਰਾਜ ਉਮਰ ਵਡੇਰੀ ਹੋ ਗਈ ਹੈ, ਉਮਰ ਵੱਡੀ ਹੋ ਗਈ, ਪਰਿਵਾਰ ਵਿੱਚ ਸੰਤਾਨ ਕੋਈ ਨਹੀਂ, ਅਤੇ ਕਿਰਪਾ ਕਰੋ ਸੰਤਾਨ ਦੀ ਦਾਤ ਬਖਸ਼ੋ, ਇੱਕ ਪੁੱਤਰ ਝੋਲੀ ਵਿੱਚ ਪਾ ਦਿਓ ਜਿਹਦੇ ਕਰਕੇ ਕੁੱਲ ਅੱਗੇ ਵੱਧ ਜਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਘੋੜੇ 'ਤੇ ਸਵਾਰ ਸਨ ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੁਝ ਸਮਾਂ ਸ਼ਾਂਤ ਰਹਿ ਕੇ, ਚੁੱਪ ਰਹਿ ਕੇ ਸ਼ਬਦ ਵਰਤ ਕੇ ਕਹਿੰਦੇ ਆ, ਮਾਤਾ ਜੀ ਤੁਹਾਡੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਹੈ, ਸੰਤਾਨ ਨਹੀਂ ਹੈ, ਕਿਉਂਕਿ ਕਰਤੇ ਪੁਰਖ ਨੇ ਲਿਖੀ ਨਹੀਂ ਹੈ, ਇਸ ਕਰਕੇ ਤੁਹਾਡੇ ਘਰ ਸੰਤਾਨ ਨਹੀਂ ਹੋ ਸਕਦੀ। ਦੋਵੇਂ ਹੱਥ ਜੋੜੇ, ਮਾਂ ਨੇ ਪਛਾਂ ਹੋ ਗਈ, ਸਤਿਗੁਰੂ ਨੇ ਘੋੜਾ ਅੱਗੇ ਤੋਰ ਲਿਆ। ਬੜੇ ਬੈਰਾਗ ਵਿੱਚ ਅਤੇ ਸੋਗ ਦੇ ਵਿੱਚ ਉਹ ਜਦੋਂ ਮਾਤਾ ਪਿੱਛੇ ਮੁੜੀ ਤਾਂ ਹੁਣ ਸਤਿਗੁਰੂ ਸਮਰੱਥ ਹੈ, ਕੋਈ ਨਾ ਕੋਈ ਬਹਾਨਾ ਬਣਾ ਦਿੰਦੇ। ਪਿੱਛੇ ਭਾਈ ਗੁਰਦਾਸ ਸਾਹਿਬ ਜੀ ਆਉਂਦੇ ਸੀ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਸਤਿਕਾਰ ਨਾਲ ਪੁੱਛਿਆ ਵੀ ਚਿੰਤਾ ਕਿਉਂ, ਕਾਹਦੀ ਬੈਰਾਗ ਕਾਹਦਾ ਹੈ, ਵੀ ਗੁਰੂ ਨੂੰ ਮਿਲ ਕੇ ਤਾਂ ਸਾਰੀਆਂ ਚਿੰਤਾਵਾਂ ਸਮਾਪਤ ਹੋ ਜਾਂਦੀਆਂ ਨੇ, ਵੀ ਤੁਸੀਂ ਬੈਰਾਗ ਵਿੱਚ, ਤੁਸੀਂ ਚਿੰਤਾ ਵਿੱਚ ਕਿਉਂ ਹੋ? ਅਤੇ ਉਸ ਵਕਤ ਉਸ ਮਾਈ ਨੇ ਸ਼ਬਦ ਵਰਤਿਆ ਸੀ, ਮੈਂ ਸੁਣਿਆ ਸੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਉਹ ਅਜੇ ਤੱਕ ਉਹ ਖਾਲੀ ਨਹੀਂ ਗਿਆ, ਮੈਂ ਬੇਨਤੀ ਕਰਨ ਗਈ ਸੀ ਸਤਿਗੁਰੂ ਨੂੰ ਕਿ ਮੇਰੇ ਘਰ ਵਿੱਚ ਸੰਤਾਨ ਨਹੀਂ। ਅਤੇ ਭਾਈ ਗੁਰਦਾਸ ਸਾਹਿਬ ਕਹਿਣਗੇ ਕਿ ਸਤਿਗੁਰੂ ਨੇ ਕੀ ਆਖਿਆ? ਕਹਿੰਦੇ ਜੀ ਮਹਾਰਾਜ ਕਹਿੰਦੇ ਵੀ ਮਾਈ ਤੇਰੇ ਘਰ ਵਿੱਚ ਸੰਤਾਨ ਦੀ ਦਾਤ ਨਹੀਂ, ਕਰਤੇ ਪੁਰਖ ਨੇ ਲਿਖੀ ਨਹੀਂ, ਅਤੇ ਇਸ ਕਰਕੇ ਬੈਰਾਗ ਆ ਗਿਆ ਕਿ ਮੇਰੀ ਕਿਸਮਤ ਹੀ ਇਸ ਤਰ੍ਹਾਂ ਦੀ, ਸਾਰੀ ਦੁਨੀਆਂ ਦੀਆਂ ਥਾਵਾਂ 'ਤੇ ਘੁੰਮ ਫਿਰ ਕੇ ਆ ਗਈ, ਪਰ ਇੱਕ ਆਸਰਾ ਗੁਰੂ ਦਾ ਸੀ, ਪਰ ਇੱਥੋਂ ਵੀ ਜਵਾਬ ਮਿਲ ਗਿਆ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਵੀ ਮਾਤਾ ਇੰਨਾ ਲੰਮਾ ਸਮਾਂ ਹੋ ਗਿਆ ਗੁਰੂ ਨਾਲ ਵਿਚਰਦਿਆਂ, ਵੀ ਅੱਜ ਤੱਕ ਅਸੀਂ ਖਾਲੀ 'ਤੇ ਜਾਂਦਾ ਕਿਸੇ ਨੂੰ ਵੇਖਿਆ ਨਹੀਂ, ਪਰ ਹਾਂ ਅਰਦਾਸ ਦਾ ਤਰੀਕਾ ਜਿਹੜਾ ਹੈ ਉਹ ਠੀਕ ਕਰਨਾ ਪਵੇਗਾ, ਸਤਿਗੁਰੂ ਸਾਹਿਬ ਜੀ ਦੇ ਸਨਮੁੱਖ ਬੇਨਤੀ ਕਰੋ ਅਤੇ ਪ੍ਰਾਪਤੀ ਹੋਏਗੀ। ਉਹ ਕਹਿੰਦੇ ਵੀ ਹੁਣ ਬੇਨਤੀ ਤਾਂ ਕਰ ਦਿੱਤੀ, ਕਹਿੰਦੇ ਸਤਿਗੁਰੂ ਨੇ ਕੱਲ੍ਹ ਨੂੰ ਵਾਪਸ ਵੀ ਆਉਣਾ, ਤਰਨ ਤਾਰਨ ਸਾਹਿਬ ਰਾਤ ਬਤੀਤ ਕਰਕੇ ਵਾਪਸੀ ਸਤਿਗੁਰੂ ਜੀ ਨੇ ਕਰਨੀ ਹੈ, ਤੁਸੀਂ ਇੱਥੇ ਉਡੀਕ ਕਰਿਓ, ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਉਸੇ ਤਰ੍ਹਾਂ ਅਰਦਾਸ ਕਰਿਓ ਜਿਵੇਂ ਮੈਂ ਦੱਸਾਂਗਾ। ਮਾਈ ਨੇ ਸਾਰੀ ਦੀ ਸਾਰੀ ਅਰਦਾਸ ਬੇਨਤੀ ਕਿਵੇਂ ਕਰਨੀ ਸੁਣ ਲਈ। ਭਾਈ ਗੁਰਦਾਸ ਸਾਹਿਬ ਜੀ ਨੇ ਜੋ ਕੁਝ ਸੀ ਲਿਖਵਾਇਆ ਉਹਨੇ ਲਿਖ ਲਿਆ। ਅਖੀਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਉਡੀਕ ਦੇ ਵਿੱਚ ਰਾਤ ਦਾ ਸਮਾਂ ਬਤੀਤ ਕੀਤਾ, ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਜਪਜੀ ਸਾਹਿਬ ਪੜ੍ਹਿਆ, ਰਸਤੇ ਦੇ ਵਿੱਚ ਮਾਤਾ ਫਿਰ ਖਲੋ ਗਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਘੋੜਾ ਜਿਹੜਾ ਸੀ ਘੋੜੇ 'ਤੇ ਸਵਾਰ ਹੋ ਕੇ ਜਦੋਂ ਸਾਹਮਣੇ ਖਲੋਤੀ ਮਾਈ ਨੂੰ ਵੇਖਿਆ, ਵਾਪਸ ਆ ਰਹੇ ਸੀ, ਮਹਾਰਾਜ ਜੀ ਨੇ ਘੋੜਾ ਖਿਲਾਰ ਲਿਆ ਅਤੇ ਅੱਗੇ ਖਲੋ ਕੇ ਮਾਈ ਫਿਰ ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਰੂਪ ਹੋਈ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੀ, ਦੱਸੋ ਚਾਹੀਦਾ ਕੀ ਹੈ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਾਨੂੰ ਫਿਰ ਹੋਈ ਬੇਨਤੀ। ਮਹਾਰਾਜ ਕਹਿਣ ਲੱਗੇ, ਮਾਂ ਤੁਹਾਡਾ ਨਗਰ ਕਿਹੜਾ, ਕਿੱਥੋਂ ਆਏ ਹੋ? ਤੁਹਾਨੂੰ ਕੱਲ੍ਹ ਵੀ ਕਿਹਾ ਸੀ ਵੀ ਤੁਹਾਡੇ ਘਰ ਸੰਤਾਨ ਨਹੀਂ। ਦੋਵੇਂ ਹੱਥ ਜੋੜ ਕੇ ਉਸ ਮਾਈ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁੱਖ ਆਖਿਆ, ਕਹਿਣ ਲੱਗੇ, ਬੀਬੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰੇਂਦੀ ਹਰ ਗੋਬਿੰਦ ਅੱਗੇ, ਨਾ ਮੇਰਾ ਸੁਲੱਖਣੀ ਪਿੰਡ ਮੇਰਾ ਚੱਬੇ, ਨਿਹਫਲ ਜਾਂਦੀ ਨੂੰ ਕੋਈ ਫਲ ਲੱਗੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸ਼ਬਦ ਵਰਤਿਆ, ਕਹਿਣ ਲੱਗੇ, ਮਾਈ ਤੁਹਾਡੇ ਘਰ ਵਿੱਚ ਸੰਤਾਨ ਲਿਖੀ ਨਹੀਂ ਹੈ, ਧੁਰ ਤੋਂ ਹੀ ਕਰਤੇ ਪੁਰਖ ਨੇ ਜਿਹੜਾ ਹੈ, ਜਦੋਂ ਰੱਬ ਦੇ ਦਰ 'ਤੇ ਨਹੀਂ ਲਿਖੀ ਤਾਂ ਮੈਂ ਕਿਵੇਂ ਦੇ ਦਿਆਂ? ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁੱਖ ਕਾਗਜ਼ ਕਲਮ ਅਤੇ ਦਵਾਤ ਅੱਗੇ ਕੀਤੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਨਮੁੱਖ ਕਾਗਜ਼ ਕਲਮ ਦਵਾਤ ਅੱਗੇ ਕਰਕੇ ਕਹਿਣ ਲੱਗੇ, ਮਹਾਰਾਜ ਜੇ ਉੱਥੇ ਨਹੀਂ ਲਿਖੀ ਤਾਂ ਇੱਥੇ ਲਿਖ ਦਿਓ, ਕਿਉਂਕਿ ਉੱਥੇ ਵੀ ਤੁਸੀਂ ਲਿਖਣੀ ਅਤੇ ਇੱਥੇ ਵੀ ਤੁਸੀਂ ਲਿਖਣੀ, ਜੇ ਉੱਥੇ ਭੁੱਲ ਗਏ ਹੋ ਤਾਂ ਇੱਥੇ ਲਿਖ ਦਿਓ,
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਸੰਨ ਹੋਏ ਅਤੇ ਸੱਤ ਪੁੱਤਰਾਂ ਦੀ ਦਾਤ ਉਸ ਮਾਈ ਨੂੰ ਪ੍ਰਾਪਤ ਹੋਈ। ਕੁਝ ਇਤਿਹਾਸਕਾਰਾਂ ਨੇ ਲਿਖਿਆ ਜੀ ਸਤਿਗੁਰੂ ਸਾਹਿਬ ਜੀ ਦੇ ਘੋੜੇ ਨੇ ਪੌੜ ਹਿਲਾ ਦਿੱਤਾ ਅਤੇ ਲਿਖਣਾ ਤਾਂ ਇੱਕ ਸੀ ਅਤੇ ਸੱਤ ਪੈ ਗਿਆ। ਗੁਰਮੁਖੋ, ਇੱਕ ਟੁੱਟੀ ਜੀ ਬੱਸ ਵੀ ਕਿਤੇ ਪਿੰਡਾਂ ਦੇ ਵਿੱਚੋਂ ਖੱਡਿਆਂ ਦੇ ਵਿੱਚੋਂ ਜਾਂਦੀ ਹੋਵੇ ਪਰ ਕਰੈਕਟਰ ਦੀ ਜਿਹੜੀ ਟਿਕਟ ਦੇ ਉੱਪਰ ਸਹੀ ਉਹ ਸਹੀ ਵੱਜਦੀ। ਇੱਕ ਛੋਟਾ ਜਿਹਾ ਇੱਕ ਬੱਸ ਦਾ ਕਨੈਕਟਰ ਸਹੀ ਲਾਉਣ ਦੇ ਵਿੱਚ ਕਿਸੇ ਪ੍ਰਕਾਰ ਦੀ ਜਿਹੜਾ ਹੈ ਉਹ ਕੁਤਾਹੀ ਨਹੀਂ ਕਰਦਾ ਅਤੇ ਜਿਹੜਾ ਸਮਰੱਥ ਸ੍ਰਿਸ਼ਟੀ ਦਾ ਮਾਲਕ ਹੈ ਉਹਦੀ ਮਰਿਆਦਾ ਨੂੰ ਘੋੜਾ ਕਿਵੇਂ ਬਦਲ ਸਕਦਾ। ਇਹ ਗੱਲ ਦਾ ਨਿਰਣਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸੱਤ ਪੁੱਤਰਾਂ ਦੀ ਦਾਤ ਬਖਸ਼ਿਸ਼ ਕੀਤੀ ਅਤੇ ਸੱਤ ਪੁੱਤਰਾਂ ਦੇ ਨਾਂ 'ਤੇ ਅੱਜ ਵੀ ਇਤਿਹਾਸ ਗਵਾਹੀ ਭਰਦਾ ਵੀ ਚੱਬੇ ਪਿੰਡ ਦੇ ਵਿੱਚ ਅੱਜ ਵੀ ਸੱਤ ਪੱਤੀਆਂ ਉਹਨਾਂ ਸੱਤ ਪੁੱਤਰਾਂ ਦੇ ਨਾਵਾਂ 'ਤੇ ਚੱਲਦੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ 'ਤੇ ਆਪਾਂ ਜਦੋਂ ਭਾਵਨਾ ਨਾਲ ਅਰਦਾਸ ਕਰਦੇ, ਇੱਥੇ ਸਤਿਗੁਰੂ ਨੇ ਕਿਹਾ ਕਿ ਜੀਵਨ ਦੇ ਵਿੱਚ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸਤੇ 'ਤੇ। ਫਿਰ ਅਰਦਾਸ ਵੀ ਤਾਂ ਉਹਦੇ ਅੱਗੇ ਕਰਨੀ ਨਾ ਕਿ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਿਆ ਅਰਦਾਸ, ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇੱਥੇ ਸਤਿਗੁਰੂ ਮਹਾਰਾਜ ਨੇ ਅੱਗੇ ਜ਼ਿਕਰ ਕੀਤਾ, ਕਹਿੰਦੇ ਨੇ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਵਾਕੇ ਜਦੋਂ ਤੱਕ ਤਾਂ ਬੱਚਾ ਮਾਂ ਪਿਓ ਦੀ ਗੋਦ ਦਾ ਸ਼ਿੰਗਾਰ ਅਤੇ ਮਾਂ ਪਿਓ ਦੀ ਆਗਿਆ ਵਿੱਚ ਹੁੰਦਾ ਉਦੋਂ ਸੁੱਖ ਬਹੁਤ ਨੇ। ਗਿੱਲੀ ਜਗ੍ਹਾ 'ਤੇ ਪੈਣ ਦਾ ਜਿਹੜਾ ਹੈ ਔਰ ਉਹ ਚਿੰਤਾ ਹੀ ਖਤਮ, ਕਿਸੇ ਛਕਣ ਛਕਾਉਣ ਦੀ ਚਿੰਤਾ ਖਤਮ, ਦੂਰ ਨੇੜੇ ਜਾਣ ਦੀ ਚਿੰਤਾ ਖਤਮ, ਕਿਉਂਕਿ ਸਾਰਾ ਕੁਝ ਮਾਤਾ ਪਿਤਾ ਨੇ ਆਪ ਸਾਂਭਿਆ ਹੋਇਆ। ਕਿਉਂਕਿ ਜਿੰਨਾ ਚਿਰ ਬੱਚਾ ਅਜੇ ਮਾਤਾ ਪਿਤਾ ਦੇ ਡਿਪੈਂਡ ਹੈ ਉਹਨਾਂ ਚਿਰ ਤੱਕ ਗੁਰਮੁਖੋ ਉਹ ਬੱਚਾ ਸੁੱਖ ਵਿੱਚ ਆਨੰਦ ਵਿੱਚ, ਮਾਂ ਪਿਓ ਭਾਵੇਂ ਗਰਮੀ ਵਿੱਚ ਪਰ ਬੱਚੇ ਨੂੰ ਪੱਖਾ ਚੱਲਿਆ ਜਾ ਰਿਹਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦਿਆਂ ਕਹਿੰਦੇ ਅਕਾਲ ਪੁਰਖ ਜੀਵਨ ਦੇ ਵਿੱਚ ਮੈਂ ਵੀ ਤੁਹਾਡਾ ਬੱਚਾ ਹਾਂ, ਕਿਰਪਾ ਕਰੋ, ਮੈਂ ਤੁਹਾਡੀ ਮਰਿਆਦਾ ਤੋਂ ਬਾਹਰ ਨਹੀਂ ਹੋਣਾ ਚਾਹੁੰਦਾ ਕਿਉਂਕਿ ਮੈਨੂੰ ਸੁੱਖ ਚਾਹੀਦਾ। ਜੇ ਤੁਹਾਡੀ ਆਗਿਆ ਵਿੱਚ ਰਹੀਏ ਤਾਂ ਤੁਮਰੀ ਕਿਰਪਾ ਮੈਂ ਸੁੱਖ ਕਨੇਰੇ, ਤੁਹਾਡੀ ਕਿਰਪਾ ਦੇ ਵਿੱਚ ਜੇ ਮੈਂ ਆਖਾਂ ਤਾਂ ਦੁਨੀਆ ਦੇ ਬੇਸ਼ੁਮਾਰ ਸੁੱਖ ਨੇ, ਆਨੰਦ ਹੈ, ਖੇੜਾ ਤੁਹਾਡੀ ਕਿਰਪਾ ਵਿੱਚ। ਅਤੇ ਸਤਿਗੁਰੂ ਸਾਹਿਬ ਮਹਾਰਾਜ ਅੱਗੇ ਜ਼ਿਕਰ ਕਰਦੇ ਕੋਈ ਨਾ ਜਾਣੈ ਤੁਮਰਾ ਅੰਤ, ਸਤਿਗੁਰੂ ਤੁਹਾਡਾ ਅੰਤ ਕੀ ਹੈ ਕੋਈ ਨਹੀਂ ਜਾਣ ਸਕਦਾ। ਕਿਉਂਕਿ ਸਤਿਗੁਰੂ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਤੂੰ ਬੇਅੰਤ ਕੋ ਵਿਰਲਾ ਜਾਣ। ਜੇ ਆਪਾਂ ਅੰਤ ਦਾ ਹੀ ਜਿਹੜਾ ਜ਼ਿਕਰ ਕਰਨਾ ਤਾਂ ਸਤਿਗੁਰੂ ਜੀ ਕਹਿੰਦੇ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰਿਕ। ਪਾਸੇ ਮਹਾਰਾਜ ਜੀ ਨੇ ਕਿਹਾ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਕੋਟ ਕੋਟੀ ਮੇਰੀ ਆਰਜਾ, ਪਵਨ ਪੀਏ ਨੇ ਪਿਆਓ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਓ ਪੀ, ਤੇਰੀ ਕੀਮਤ ਨਾ ਪਵੇ ਹੋ ਕੇਵਲ ਆਖਾ ਨਾ। ਫਿਰ ਵੀ ਕੀਮਤ ਨਹੀਂ ਪਾਈ ਜਾ ਸਕਦੀ, ਕਰੋੜਾਂ ਸਾਲ ਆਰਜਾ ਹੋ ਜਾਏ, ਪਵਨ ਪੀਏ ਨੇ ਪਿਆਓ, ਕਹਿੰਦੇ ਨੇ ਮੇਰੇ ਖਾਣ ਅਤੇ ਪੀਣ ਦਾ ਪ੍ਰਬੰਧ ਹਵਾ ਹੀ ਹੋਵੇ, ਚੰਦਰਮਾ ਅਤੇ ਸੂਰਜ ਮੈਂ ਗੁਫਾ ਵਿੱਚ ਕਦੀ ਦੇਖਾਂ ਹੀ ਨਾ, ਸੁਪਨੇ ਸੌਣ ਨਾ ਥਾਂ, ਸੁਪਨੇ ਵਿੱਚ ਵੀ ਮੈਨੂੰ ਸੌਣ ਨੂੰ ਥਾਂ ਨਾ ਮਿਲੇ, ਇੰਨਾ ਚਿਰ ਬੰਦਗੀ ਕਰਾਂ ਪਰ ਪੀਥੇਰੀ ਕੀਮਤ ਨਾ ਪਵੇ ਉਹ ਕੇਵਲ ਆਖਾ ਨਾ, ਨਹੀਂ ਆਖਿਆ ਜਾ ਸਕਦਾ। ਇਸ ਕਰਕੇ ਸਤਿਗੁਰੂ ਜੀ ਨੇ ਕਿਹਾ ਆਖ ਥੱਕੇ ਕੀਮਤ ਨਹੀਂ ਪਾਈ, ਇਹੀ ਹੈ ਨਾ ਸਤਿਗੁਰੂ ਦੀ ਬਖਸ਼ਿਸ਼। ਮਹਾਰਾਜ ਕਹਿਣਗੇ ਆਖ ਥੱਕੇ, ਆਖ ਕੇ ਥੱਕ ਗਏ ਹਾਂ, ਕੀਮਤ ਨਹੀਂ ਪਾਈ, ਕੀ ਆਖੀਏ। ਅਤੇ ਜੀਵਨ ਵਿੱਚ ਗੁਰਮੁਖ ਪਿਆਰੇ ਦੇ ਵੀ ਅਰਥ ਕਰਦੇ ਹੁੰਦੇ, ਇੱਕ ਤਾਂ ਇਹ ਹੈ ਵੀ ਕੀਮਤ ਨਹੀਂ ਪਾਈ, ਵੀ ਕੀਮਤ ਕਿਸੇ ਬਰਾਬਰ ਦੇ ਖਜ਼ਾਨੇ ਨਾਲ ਕੀਮਤ ਨਹੀਂ ਅਦਾ ਕੀਤੀ ਜਾ ਸਕਦੀ। ਮਹਾਰਾਜ ਕਹਿਣਗੇ ਕੀ ਮਤ, ਮਤ ਵੀ ਕੀ ਹੈ ਕਿ ਉਹ ਪ੍ਰਾਪਤੀ ਕਰ ਲਏ ਕਰਤੇ ਪੁਰਖ ਦੀ। ਇੱਥੇ ਸਤਿਗੁਰੂ ਜੀ ਅੱਗੇ ਜ਼ਿਕਰ ਕਰਦੇ ਉੱਚੇ ਅਤੇ ਉੱਚਾ ਭਗਵੰਤ, ਕਹਿਣ ਲੱਗੇ ਉਹ ਭਗਵੰਤ ਅਕਾਲ ਪੁਰਖ ਜਿਹੜਾ ਵੱਡਾ ਹੈ ਔਰ ਉੱਚਾ ਹੈ ਸਭ ਤੋਂ। ਮਹਾਰਾਜ ਜੀ ਨੇ ਕਿਹਾ ਉੱਚੇ ਉੱਪਰ ਉੱਚਾ ਨਾਉ, ਇਹ ਅਵਸਥਾ ਹੈ।
ਇਹ ਸਤਿਗੁਰੂ ਸਾਹਿਬ ਜੀ ਨੇ ਕਿਹਾ ਕਿ ਇਸ ਜੀਵਨ ਦੇ ਵਿੱਚ ਉੱਚੇ ਤੇ ਉੱਚਾ ਭਗਵੰਤ, ਜੇ ਕੋਈ ਸ੍ਰਿਸ਼ਟੀ ਵਿੱਚ ਸਭ ਤੋਂ ਉੱਚਾ ਹੈ, ਸਤਿਗੁਰੂ ਕਹਿਣਗੇ ਉਹ ਅਕਾਲ ਪੁਰਖ ਹੈ। ਅਤੇ ਸਗਲ ਸਮੱਗਰੀ, ਸਮੱਗਰੀ ਦਾ ਅਰਥ ਹੈ ਜਿਹੜੀ ਆ ਸ੍ਰਿਸ਼ਟੀ ਇਕੱਠੀ ਕੀਤੀ ਹੈ, ਆ ਜਿੰਨੇ ਪਹਾੜ ਰੁੱਖ ਬਿਰਖ ਮਰਿਆਦਾ ਵਿੱਚ ਰੱਖੇ ਨੇ, ਸਮੁੰਦਰ ਮਰਿਆਦਾ ਵਿੱਚ ਰੱਖੇ ਨੇ, ਜਿੰਨੀ ਸਮੱਗਰੀ ਹੈ ਸ੍ਰਿਸ਼ਟੀ 'ਤੇ। ਤੁਮਰੈ ਸੂਤਰ ਧਾਰੀ ਮਹਾਰਾਜ ਕਹਿਣਗੇ ਤੁਸੀਂ ਹੁਕਮ ਦੇ ਸੂਤਰ ਦੇ ਵਿੱਚ ਬੰਨੀ ਹੋਈ ਹੈ, ਤੁਹਾਡੀ ਮਰਿਆਦਾ ਦੇ ਸੂਤਰ ਵਿੱਚ ਬੱਝੀ ਹੈ, ਕਿਉਂਕਿ ਸਤਿਗੁਰੂ ਜੀ ਨੇ ਕਿਹਾ ਭੈ ਵਿੱਚ ਪਵਨ ਵਹਿ ਸਦਵਾਓ। ਭੈ ਦਾ ਅਰਥ ਹੈ ਹੁਕਮ, ਭੈ ਦਾ ਅਰਥ ਡਰ ਵੀ ਹੈ, ਪਰ ਇੱਥੇ ਹੁਕਮ ਅਰਥ ਕਰਾਂਗੇ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਕਾਰ, ਭੈ ਵਿੱਚ ਧਰਤੀ ਦੱਬੀ ਭਾਰ। ਸਾਰਾ ਕੁਝ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤਨੰਤ। ਸਤਿਗੁਰੂ ਕਹਿਣਗੇ ਤੁਮ ਤੇ ਹੋਏ ਸੋ ਆਗਿਆਕਾਰੀ, ਸਾਰਾ ਕੁਝ ਤੁਹਾਡੇ ਤੋਂ ਹੋਇਆ, ਤੁਹਾਡੀ ਆਗਿਆ ਵਿੱਚ ਰਹਿ ਰਿਹਾ ਹੈ ਸਾਰੀ ਸ੍ਰਿਸ਼ਟੀ। ਮਹਾਰਾਜ ਜੀ ਕਹਿਣਗੇ ਸਮੁੰਦਰ ਵੀ ਬੇਮਰਿਆਦਾ ਨਹੀਂ ਹੁੰਦਾ ਕਰਤੇ ਪੁਰਖ ਦੇ ਹੁਕਮ ਤੋਂ ਬਗੈਰ। ਪਰ ਤੁਮਰੀ ਗਤ ਮਿਤ ਤੁਮ ਹੀ ਜਾਨੀ, ਕਹਿਣਗੇ ਤੁਹਾਡੇ ਦਰ 'ਤੇ ਜਿਹੜੀ ਗਤ ਹੈ, ਮੁਕਤੀ ਹੈ, ਉਹਦੀ ਮਿਤ ਜਿਹੜੀ ਮਰਿਆਦਾ ਅਤੇ ਯੁਗਤੀ ਹੈ, ਉਹ ਤੁਸੀਂ ਹੀ ਜਾਣਦੇ ਹੋ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜੇ ਸਾਰਾ ਕੁਝ ਤੁਸੀਂ ਹੀ ਜਾਣਦੇ ਹੋ ਤਾਂ ਫਿਰ ਬਸ ਇਹੀ ਖੇਡ ਹੈ ਕਿ ਨਾਨਕ ਦਾਸ ਸਦਾ ਕੁਰਬਾਨੀ। ਸਤਿਗੁਰੂ ਜੀ ਕਹਿਣਗੇ ਮੈਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣਗੇ ਹੇ ਨਾਨਕ ਜੀ, ਮੈਂ ਆਪ ਜੀ ਦੇ ਦਰ ਦਾ ਦਾਸ ਸਦਾ ਕੁਰਬਾਨੀ, ਤੁਹਾਡੇ ਤੋਂ ਸਦੀਵੀ ਕੁਰਬਾਨ ਸਮਰਪਿਤ ਹਾਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਅਰਦਾਸ ਗੁਰੂ ਚਰਨਾਂ ਵਿੱਚ ਕਿ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਸਾਹਿਬ ਤਰਸ ਕਰਨ ਸਾਨੂੰ ਸਾਰਿਆਂ ਨੂੰ, ਸਤਿਗੁਰੂ ਜੀ ਦੀ ਮਾਤਾ ਏ, ਦਿੱਤਾ ਹੋਇਆ ਸਮਾਂ ਸੰਪੂਰਨ ਹੋਇਆ, ਇੰਨੀ ਹਾਜ਼ਰੀ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਕਰੋ ਕਿਰਪਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਬਹੁਤ ਹੀ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥਾ, ਉਹ ਆਪ ਜੀ ਦੇ ਸਨਮੁੱਖ ਗੁਰਬਾਣੀ ਕੀਰਤਨ ਦੇ ਰਾਹੀਂ ਹਾਜ਼ਰੀ ਭਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਸੋ ਸਤਿਕਾਰਯੋਗ ਗੁਰੂ ਘਰ ਦਾ ਹੈੱਡ ਗ੍ਰੰਥੀ ਸਾਹਿਬਾਨ, ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰਪਾਲ ਸਿੰਘ ਜੀ, ਭਾਈ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਆਪ ਸੰਗਤਾਂ ਨੂੰ 7:10 ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। 7:10 ਤੋਂ ਲੈ ਕੇ 7:30 ਤੱਕ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਪ੍ਰਭ ਆਸਰੇ ਵਾਲੇ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਆਪ ਸੰਗਤਾਂ ਨੇ ਇਸੇ ਤਰ੍ਹਾਂ ਅਸੀਸਾਂ ਬਖਸ਼ਿਸ਼ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਧ ਸੰਗਤ ਜੀ, ਆਪ ਜੀ ਸੰਧਿਆ ਸਮੇਂ ਦੇ ਦਿਮਾਨਾਂ ਵਿੱਚ ਬੜੇ ਹੀ ਪਿਆਰ ਨਾਲ ਬੈਠ ਕੇ ਸਤਿਗੁਰਾਂ ਪਾਵਨ ਪਾਵਨ ਬਾਣੀ ਸਰਵਣ ਕਰ ਰਹੇ ਸੀ। ਸੋ ਜਿੰਨਾ ਸਮਾਂ ਕੀਰਤਨ ਦਾ ਸਮੇਂ ਦੀ ਸਮਾਪਤੀ ਹੈ ਜੀ, ਅੱਜ ਦੇ ਸ਼ਾਮ ਸਮੇਂ ਦੇ ਇਹਨਾਂ ਸਮਾਗਮਾਂ ਦੀ ਸੇਵਾ ਪਰਿਵਾਰ ਵੱਲੋਂ ਲਈ ਗਈ ਹੈ, ਜੋ ਕਿ ਬੱਚੇ ਦੀ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਕਾਂ ਨੇ ਸਤਿਗੁਰ ਦੇ ਚਰਨ ਪਰਸੇ। ਸਤਿਗੁਰ ਕਿਰਪਾ ਕਰਨ, ਦਰਮ ਕਰੋ ਬੱਚੇ ਨੂੰ ਗੁਰਸਿੱਖੀ ਜਿਵੇਂ ਤੇ ਨਾਮ ਬਣੀ ਦਾਤਾ ਬਖਸ਼ਿਸ਼ ਕਰਨ। ਇਹ ਅਰਦਾਸ ਆਪ ਜੀ ਨੇ ਵੀ ਕਰਕੇ ਜਾਣੀ, ਸੈਨਿਕ ਸੇਵਾ ਪ੍ਰਵਾਨ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਸਨ। ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਮਸ਼ੀਰ ਸਿੰਘ ਜੀ ਪ੍ਰਭ ਆਸਰੇ ਵਾਲੇ, ਉਹ ਆਪ ਸੰਗਤਾਂ ਨੂੰ 7:30 ਵਜੇ ਤੱਕ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰਾਉਣਗੇ ਜੀ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਅਸੀਸਾਂ ਬਖਸ਼ਿਸ਼ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਸਾਹਿਬ ਜੀ। ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਏਕੰਕਾਰ ਜਿਸ ਨੇ ਦੁਨੀਆਂ ਨੂੰ ਸਿਰਜਿਆ ਹੈ, ਉਹ ਕਿੱਦਾਂ ਕੁਦਰਤ ਦੇ ਵਿੱਚ ਉਸ ਦਾ ਵਰਤਾਰਾ ਵਰਤ ਰਿਹਾ ਹੈ, ਜਿਸ ਦੇ ਨਾਲ ਸਮੁੱਚੀ ਸ੍ਰਿਸ਼ਟੀ ਦਾ, ਜਗਤ ਦਾ ਚਲਨ ਹੋ ਰਿਹਾ ਹੈ। ਉਸ ਦੇ ਧਰਮ ਨੂੰ ਜੋ ਅਧਰਮ ਹੈ, ਉਸ ਦੇ ਧਰਮ ਨੂੰ ਜੋ ਕੁਦਰਤ ਦੇ ਵਿੱਚ ਵਿਆਪਕ ਹੈ, ਉਸ ਨੂੰ ਸਮਝਾਉਣ ਵਾਲੇ, ਦ੍ਰਿੜ ਕਰਵਾਉਣ ਵਾਲੇ ਸ਼ਬਦ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ। ਸਤਿਕਾਰਯੋਗ ਗੁਰੂ ਪਿਆਰਿਓ ਜੋ ਇੱਥੇ ਹਾਜ਼ਰ ਹੈ, ਘਰਾਂ ਦੇ ਵਿੱਚ ਜਿੱਥੇ ਵੀ ਬੈਠ ਕੇ ਗੁਰੂ ਦੀ ਬਾਣੀ ਨੂੰ ਸਰਵਣ ਕਰ ਰਹੇ ਹੋ, ਆਓ ਸਭ ਤੋਂ ਪਹਿਲਾਂ ਆਪਾਂ ਸਿਰਜਣਹਾਰ ਨੂੰ ਸੀਸ ਝੁਕਾਈਏ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਆਪਾਂ ਸਤਿਗੁਰਾਂ ਦੀ ਬਾਣੀ ਸਰਵਣ ਕਰਦੇ ਹਾਂ ਤਾਂ ਹੁਕਮ ਦੀ ਬਹੁਤ ਵਾਰ ਵਾਰ ਗੁਰੂ ਸਾਹਿਬ ਹੁਕਮ ਦੀਆਂ ਬਖਸ਼ਿਸ਼ਾਂ, ਜੇ ਹੁਕਮ ਨੂੰ ਪਛਾਣਨ ਦੀ, ਹੁਕਮ ਨੂੰ ਬੁੱਝਣ ਦੀ ਵਾਰ ਵਾਰ ਗੱਲ ਕਰਦੇ ਹਾਂ। ਕਿਉਂਕਿ ਗੁਰੂ ਸਾਹਿਬ ਦੇ ਵੇਲੇ ਜਦੋਂ ਸਤਿਗੁਰਾਂ ਦੀ ਬਾਣੀ ਨੂੰ ਵਿਚਾਰਦੇ ਹਾਂ ਤਾਂ ਉਹਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਵੀ ਹੁਕਮ ਨੂੰ ਬੁੱਝਣ ਦੀ ਗੱਲ ਅਲੋਪ ਹੋ ਚੁੱਕੀ ਸੀ, ਕੇਵਲ ਪੜ੍ਹਦੇ ਅਤੇ ਗਾਉਣਾ ਅਤੇ ਸੁਣਨਾ। ਹੁਕਮ ਨੂੰ ਮੰਨਣ ਦੀ ਗੱਲ, ਪਛਾਣਨ ਦੀ ਗੱਲ, ਆਗਿਆ ਨੂੰ ਮੰਨਣ ਦੀ ਗੱਲ ਜਿਹੜੀ ਸੀ, ਇਹ ਬਿਲਕੁਲ ਇਹ ਇਨਸਾਨ ਜਿਹੜਾ ਇਸ ਨੂੰ ਵਿਸਾਰ ਚੁੱਕਿਆ ਸੀ, ਜਿਸ ਕਰਕੇ ਬਹੁਤ ਪਰੇਸ਼ਾਨੀਆਂ ਦੇ ਵਿੱਚ, ਦੁੱਖਾਂ ਦੇ ਵਿੱਚ ਫਸਿਆ ਹੋਇਆ ਸੀ। ਅਤੇ ਮਹਾਰਾਜ ਸਾਨੂੰ ਵਾਰ ਵਾਰ ਚੇਤੇ ਵੀ ਕਰਾਉਂਦੇ ਹੈ, ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ। ਕਿਨ ਕਾ ਮਹਾਰਾਜ? ਜਿਨ ਸਤਿਗੁਰ ਕੀ ਆਗਿਆ, ਸਤ ਸਤ ਕਰਮਾਨੀ। ਹੁਕਮ ਦਾ ਮਤਲਬ ਆਗਿਆ, ਹੁਕਮ ਦਾ ਮਤਲਬ ਆਰਡਰ, ਹੁਕਮ ਦਾ ਮਤਲਬ ਹਦਾਇਤ। ਜਿਵੇਂ ਇੱਕ ਮਾਂ ਬਾਪ ਦੇ ਆਪਾਂ ਉਦਾਹਰਣ ਲੈ ਕੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਦੋ ਬੱਚੇ ਹੈ, ਦੋਨਾਂ ਨੂੰ ਅੱਛੇ ਸੰਸਕਾਰ ਦੇਣ ਦੀ ਕੋਸ਼ਿਸ਼ ਕਰਦੇ ਹੈ, ਵਧੀਆ ਸਕੂਲ ਦੇ ਵਿੱਚ ਪੜ੍ਹਾਇਆ, ਇੱਕੋ ਜਿਹੇ ਸਕੂਲ ਦੇ ਵਿੱਚ ਪੜ੍ਹਾਉਂਦੇ ਹੈ, ਅਤੇ ਘਰ ਦੇ ਵਿੱਚ ਗੁਰੂ ਸਾਹਿਬ ਦੀ ਸਿੱਖਿਆ ਬਾਣੀ, ਕਿ ਗੁਰੂ ਸਾਹਿਬ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਭਾਈ ਕਿ ਝੂਠ ਨਹੀਂ ਬੋਲਣਾ ਬੱਚਿਓ, ਆਪਾਂ ਨੇ ਘਰ ਦੇ ਵਿੱਚ ਆਪਣੇ ਘਰ ਦੀ ਮਰਿਆਦਾ, ਵੀ ਜਹਾਂ ਝੂਠ ਤਾਂ ਪਾਪ, ਸਾਨੂੰ ਗੁਰੂ ਸਾਹਿਬ ਦੀ ਬਾਣੀ ਸਮਝਾਉਂਦੀ ਹੈ। ਗੁਰੂ ਸਾਹਿਬ ਨੇ ਸੰਸਾਰ ਦੀਆਂ ਸਮੱਸਿਆਵਾਂ ਦੇ ਹੱਲ ਕੱਢੇ, ਵੀ ਆਪਣਾ ਤਾਂ ਇੱਕ ਜੀਵਨ ਜਿਹੜਾ ਹੈਗਾ ਆਪਾਂ ਆਪਣੇ ਲਈ ਨਹੀਂ, ਇਹ ਸੰਸਾਰ ਦੇ ਲਈ ਸਾਡੀ ਡਿਊਟੀ ਬਣਦੀ ਹੈ, ਕਿਉਂਕਿ ਇਹ ਸੰਸਾਰ ਉਸ ਪਰਮਾਤਮਾ ਤੋਂ ਆਇਆ ਹੈ, ਉਹ ਸਾਂਝਾ ਬਾਪ ਹੈ ਸਾਡਾ, ਸਾਰੇ ਜੀ ਜੰਤ ਖਸਮ ਕੇ ਹੈ, ਜੇਤੇ ਜੀਤੇ ਤੇ ਸਭ ਤੇਰੇ ਹੈ। ਗੁਰੂ ਸਾਹਿਬ ਦੇ ਜੀਵਨ ਦੇ ਵਿੱਚੋਂ ਬੜੀਆਂ ਉਦਾਹਰਨਾਂ ਦੇ ਦੇ ਕੇ ਦੋਨਾਂ ਨੂੰ ਸਮਝਾਉਣਾ ਕਿ ਬੱਚੇ ਨਸ਼ੇ ਬਿਲਕੁਲ ਨਹੀਂ ਕਰਨੇ, ਇਹ ਜੀਵਨ ਨੂੰ ਵੀ ਖਰਾਬ ਕਰਦੇ ਹੈ ਅਤੇ ਪਰਿਵਾਰ ਨੂੰ ਵੀ ਉਜਾੜ ਦਿੰਦੇ ਹੈ। ਸਾਰੀਆਂ ਚੀਜ਼ਾਂ ਦੀ ਪਰਾਏ, ਹੱਕ ਦੀ, ਚੋਰੀਆਂ ਦੋਨਾਂ ਦੀ ਬੜੀ ਚੰਗੇ ਤਰੀਕੇ ਨਾਲ ਦੋਨਾਂ ਨੂੰ ਵਾਤਾਵਰਨ ਦੇ ਕੇ ਇੱਕੋ ਜਿਹੀ ਸਿੱਖਿਆ ਮਿਲਦੀ ਰਹੀ ਹੈ। ਸਮਾਂ ਬੀਤਦਾ ਗਿਆ, ਇੱਕ ਬੱਚਾ ਤਾਂ ਸਿੱਧਾ ਸਕੂਲ ਜਾਂਦਾ, ਫਿਰ ਕਾਲਜ ਜਾਂਦਾ, ਫਿਰ ਯੂਨੀਵਰਸਿਟੀ ਜਾਂਦਾ, ਅਤੇ ਦੂਜਾ ਬੱਚਾ ਉਹ ਗਲਤ ਸੰਗਤ ਦੇ ਵਿੱਚ ਪੈ ਗਿਆ, ਉਹ ਨਸ਼ੇ ਵੀ ਕਰਨ ਲੱਗ ਗਿਆ। ਪਿਤਾ ਨੇ ਫਿਰ ਸਮਝਾਉਣਾ ਵੀ ਬੇਟੇ ਨਸ਼ੇ ਸਿਹਤ ਨੂੰ ਖਰਾਬ ਕਰਦੇ, ਸਾਡੀ ਗੱਡੀ ਹੈ ਜੇ ਪੈਟਰੋਲ ਵਾਲੀ, ਉਹ 'ਚ ਕੋਈ ਡੀਜ਼ਲ ਪਾ ਦੇਵੇ ਅਤੇ ਅਸੀਂ ਅਲਾਓ ਕਰਦੇ ਹਾਂ ਉਹਨੂੰ, ਅਸੀਂ ਵੀ ਉਹਨੂੰ ਨਹੀਂ ਅਲਾਓ ਕਰਦੇ ਕਿ ਸਾਡੀ ਡੀਜ਼ਲ ਵਾਲੀ ਗੱਡੀ 'ਚ ਪੈਟਰੋਲ ਕਿਉਂ ਪਾਇਆ ਅਤੇ ਪੈਟਰੋਲ ਵਾਲੀ 'ਚ ਡੀਜ਼ਲ ਕਿਉਂ ਪਾਤਾ। ਅਤੇ ਇਹ ਕੁਦਰਤ ਨੇ ਜੋ ਚੀਜ਼ ਬਣਾਈ ਹੈ, ਜਿਸਦਾ ਕਿ ਕੋਈ ਔਰਗਨ, ਜਿਸਦਾ ਕਿ ਬਲੱਡ ਅੱਜ ਤੱਕ ਸਾਇੰਸ ਨਹੀਂ ਬਣਾ ਸਕੀ ਕਿ ਇਸ ਦੇ ਵਿੱਚ ਕੋਈ ਵੀ ਐਸੀ ਗਲਤ ਚੀਜ਼ ਨਹੀਂ ਪਾਉਣੀ ਜਿਹੜੀ ਕਿ ਇਸ ਨੂੰ ਨੁਕਸਾਨ ਪਹੁੰਚਾਵੇ, ਵੀ ਤੂੰ ਨਸ਼ੇ ਨਾ ਕਰਿਆ ਕਰ। ਸਮਝਾਉਂਦੇ ਰਹੇ ਪਿਤਾ, ਮਾਤਾ ਜੀ, ਪਿਤਾ ਜੀ ਦੋਨੋਂ ਸਮਝਾਉਂਦੇ ਰਹੇ। ਸਮਾਂ ਬੀਤਦਾ ਗਿਆ, ਉਹ ਇੰਨੇ ਜ਼ਿਆਦਾ ਗਲਤ ਚੋਰੀਆਂ ਦੇ ਵਿੱਚ ਵੀ, ਘਰ ਦਾ ਸਮਾਨ ਤੱਕ ਵੀ ਵੇਚਣ ਵੱਲ ਉਹਦਾ ਸੁਭਾਅ ਬਣਦਾ ਗਿਆ। ਬੜਾ ਪਿਤਾ ਨੇ ਸਮਝਾਇਆ ਕਿ ਬੇਟੇ ਨਹੀਂ, ਤੇਰੀ ਜ਼ਿੰਦਗੀ ਖਰਾਬ ਹੋ ਜਾਏਗੀ, ਵੀ ਐਸੇ ਬੰਦਿਆਂ ਦੀ ਸੰਗਤ ਛੱਡ ਦੇ ਜਿਹਦੇ ਵਿੱਚੋਂ ਤੈਨੂੰ, ਤੂੰ ਕੁਛ ਦਿਨ ਠੀਕ ਰਹਿੰਦਾ ਜਾਂ ਤੈਨੂੰ ਸਮਝਾਉਂਦੇ ਹਾਂ, ਪਰ ਪਤਾ ਨਹੀਂ ਫਿਰ ਤੂੰ ਕੈਸੀ ਸੰਗਤ ਦੇ ਵਿੱਚ ਚਲੇ ਜਾਂਦਾ। ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਗਲਤ ਕੰਪਨੀ 'ਚ ਬੈਠ ਕੇ ਆਪਣੇ ਆਪ 'ਤੇ ਕੰਟਰੋਲ ਨਹੀਂ ਕਰ ਪਾਉਂਦਾ ਇਹ, ਉਹਦਾ ਪ੍ਰਭਾਵ ਇਹਦੇ ਕੋਲੋਂ ਫਿਰ ਗਲਤ ਕੰਮ ਕਰਵਾ ਲੈਂਦਾ। ਜਿਵੇਂ ਕੱਲ੍ਹ ਆਪਾਂ ਵਿਚਾਰ ਰਹੇ ਸੀ ਕਿ ਜਿਹੜੀ ਸੰਗਤ ਹੈਗੀ ਹੈ ਨਾ, ਸੰਗਤ ਇੱਕ ਐਸੀ ਸੀਡ, ਸਾਨੂੰ ਜੋ ਬੀਜ ਹੈ ਸੰਗਤ ਦੇ ਵਿੱਚੋਂ ਮਿਲਦਾ ਹੈ, ਨੌ ਬੀਜ ਹੈ, ਨਾ ਉਗਵੇ ਨਾ ਮੇਰਾ ਸਮਾਏ। ਸੰਗਤ ਦੇ ਵਿੱਚੋਂ ਨਾਮ ਦੀ ਸੋਝੀ ਹੁੰਦੀ ਹੈ, ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਦੀ ਸੋਝੀ ਹੁੰਦੀ ਹੈ, ਜਿਸ ਦੇ ਵਿੱਚ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਜਿਸ ਦੇ ਵਿੱਚ ਸਰੀਰ ਚੱਲ ਰਿਹਾ ਹੈ, ਜਿਸ ਦੇ ਵਿੱਚ ਮੈਂਟਲ ਹੈਲਥ ਬਣੀ ਹੋਈ ਚੱਲ ਰਹੀ ਹੈ। ਅਤੇ ਉਸ ਦੀ ਵਾਰ ਵਾਰ ਗੱਲ ਕਰਦੇ ਸੀ, ਉਹ ਸੰਗਤ ਬਦਲਦੇ ਆਪਣੇ, ਪਰ ਉਹ ਬੱਚਾ ਉਹ ਸੰਗਤ ਨਹੀਂ ਛੱਡਦਾ, ਫਿਰ ਵਾਰ ਵਾਰ ਉਸ ਸੰਗਤ ਚਲੇ ਜਾਂਦਾ। ਅਤੇ ਕਰਦਿਆਂ ਕਰਦਿਆਂ ਸਮਾਂ ਬੀਤਦਾ ਗਿਆ, ਪਿਤਾ ਜੀ ਹੁਣ ਬਜ਼ੁਰਗ ਹੋ ਗਏ। ਪਿਤਾ ਜੀ ਦੇ ਘਰ ਦੇ ਵਿੱਚ ਸਾਰਾ ਕੁਛ, ਪੈਸਾ, ਪਦਾਰਥ, ਬਹੁਤ ਕੁਛ। ਵੱਡਾ ਬੱਚਾ ਜਿਹੜਾ ਸੀ ਦੂਜਾ, ਉਹ ਪੜ੍ਹ ਕੇ ਆਪਣੇ ਪੈਰਾਂ 'ਤੇ ਖੜ੍ਹਾ ਹੋ ਗਿਆ, ਟਾਈਮ ਸਿਰ ਘਰ ਆਉਂਦਾ ਅਤੇ ਆਪਣੇ ਕੰਮ 'ਤੇ ਜਾਂਦਾ। ਉਹ ਤਾਂ ਪੇਰੈਂਟਸ ਬੜੇ ਖੁਸ਼। ਦੂਜਾ ਜਿਹੜਾ ਬੱਚਾ ਹੈਗਾ, ਉਹ ਇੰਨੇ ਨਸ਼ੇ ਕਰਨ ਲੱਗ ਗਿਆ, ਬਾਹਰੋਂ ਵੀ ਚੋਰੀਆਂ ਕਰਦਾ, ਘਰ ਦੇ ਸਮਾਨ ਦੀ ਵੀ ਚੋਰੀ ਕਰਦਾ। ਅਖੀਰ ਨੂੰ ਸਮਝਾ ਸਮਝਾ ਕੇ ਪਿਤਾ ਨੇ ਬੜਾ ਦੇਖਿਆ। ਹੁਣ ਪਿਤਾ ਜੀ ਬਜ਼ੁਰਗ ਹੋ ਗਏ, ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਮੈਂ ਹੁਣ ਆਪਣੀ ਪ੍ਰੋਪਰਟੀ ਦੀ, ਆਪਣੇ ਖਜ਼ਾਨਿਆਂ ਦੀ ਵੰਡ ਕਰਨੀ ਹੈ, ਡਿਵੀਜ਼ਨ ਕਰਨੀ ਹੈ, ਭਾਗ ਕਰਨਾ, ਤਕਸੀਮ ਕਰਨੀ। ਤੁਸੀਂ ਸਮਝਦੇ ਹੋਵੋਗੇ ਇਹ ਪੰਜਾਬੀ ਦੇ ਸ਼ਬਦ ਹੈ, ਕਿਉਂਕਿ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਨਾ, ਸਤਿਗੁਰ ਸਦਾ ਦਿਆਲ ਹੈ ਭਾਈ ਬਿਨ ਭਾਗਾਂ ਕਿਉਂ ਪਾਈ ਹੈ, ਏਕ ਨਦਰ ਕਰ ਵੇਖੇ ਸਭ ਉੱਪਰ ਜਿਹਾ ਭਾਓ ਤੇਹਾ ਫਲ ਪਾਈ ਹੈ। ਅਤੇ ਉਹਨਾਂ ਨੇ, ਪਿਤਾ ਜੀ ਨੇ ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਅਖੀਰ 'ਤੇ ਹੁਣ ਜਦੋਂ ਵੰਡ ਦਾ ਸਮਾਂ ਆਇਆ, ਉਹਨਾਂ ਨੇ ਉਹ ਬੇਟਾ ਜਿਹੜਾ ਕਿ ਪੜ੍ਹ ਲਿਖ ਕੇ ਆਪਣੇ ਪੈਰਾਂ 'ਤੇ ਖੜ੍ਹਾ ਹੋ ਗਿਆ, ਉਸ ਨੂੰ ਆਪਣੀ ਪ੍ਰੋਪਰਟੀ, ਆਪਣੇ ਖਜ਼ਾਨੇ ਜਿਹੜੇ ਸੀ, ਜਿਹੜਾ ਉਹਦਾ ਬਣਦਾ ਸੀ ਹਿੱਸਾ, ਉਹਦਾ ਭਾਗ ਹਿੱਸਾ ਉਹਨੂੰ ਦੇ ਦਿੱਤਾ। ਉਹਦੇ ਨਾਲੋਂ ਵੀ ਖੁਸ਼ੀ ਨਾਲ ਵੱਧ ਦਿੱਤਾ ਖੁਸ਼ ਹੋ। ਦੂਜੇ ਬੇਟੇ ਨੂੰ ਉਹਨਾਂ ਨੇ ਬੇਦਖਲ ਕਰ ਦਿੱਤਾ। ਉਹ ਬੱਚਾ ਬੜਾ ਡਿਸਟਰਬ ਹੋਇਆ ਅਤੇ ਗੁਆਂਢ ਦੇ ਵਿੱਚ ਆਪਣੇ ਨੇਬਰਰ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਜਾ ਕੇ ਬੜੇ ਗਿਲੇ ਸ਼ਿਕਵੇ ਕਿ ਮੇਰੇ ਪਿਤਾ ਨੇ ਮੇਰੇ ਨਾਲ ਡਿਸਕ੍ਰੀਮੀਨੇਸ਼ਨ ਕੀਤੀ, ਬੜਾ ਵਿਤਕਰਾ ਕੀਤਾ ਮੇਰੇ ਪਿਤਾ ਨੇ। ਉਹ ਕਹਿੰਦੇ ਬੜੀ ਮਾੜੀ ਗੱਲ ਹੈ, ਪਿਤਾ ਨੇ ਵਿਤਕਰਾ ਕੀਤਾ। ਉਹ ਆ ਕੇ ਪਿਤਾ ਨੂੰ ਪੁੱਛਦੇ ਹੈ, ਕਹਿੰਦੇ ਬੇਟੇ ਨਾਲ ਤੁਸੀਂ ਇਸ ਤਰ੍ਹਾਂ ਵਿਤਕਰਾ ਕਿਉਂ ਕੀਤਾ, ਵੀ ਦੂਜੇ ਬੱਚੇ ਨੂੰ ਤੁਸੀਂ ਇੰਨਾ ਕੁਛ ਦਿੱਤਾ ਅਤੇ ਇਹਨੂੰ ਕੁਛ ਵੀ ਨਹੀਂ ਦਿੱਤਾ, ਇਹ ਕਿੰਨਾ ਪਰੇਸ਼ਾਨ ਹੈ। ਕਹਿੰਦੇ ਭਾਈ ਤੁਸੀਂ ਇੱਦਾਂ ਦੱਸੋ ਮੈਨੂੰ ਕਿ ਆਪਣੇ ਬੇਟੇ ਨੂੰ, ਆਪਣੇ ਬੱਚੇ ਨੂੰ ਕੋਈ ਪਰੇਸ਼ਾਨ ਦੇਖ ਕੇ ਬਾਪ ਖੁਸ਼ ਹੋ ਸਕਦਾ? ਕਹਿੰਦੇ ਬਿਲਕੁਲ ਨਹੀਂ ਹੁੰਦਾ, ਪੇਰੈਂਟਸ ਆਪਣੇ ਬੱਚੇ ਨੂੰ ਦੁਖੀ ਦੇਖ ਕੇ ਖੁਸ਼ ਕਿੱਦਾਂ ਹੋ ਜਾਊਂਗੇ, ਦੁਖੀ ਨਹੀਂ ਦੇਖ ਸਕਦੇ। ਕਹਿੰਦੇ ਇਹੀ ਅਸੀਂ ਮਹਿਸੂਸ ਕਰਦੇ ਹਾਂ ਵੀ ਤੁਸੀਂ ਆਪਣੇ ਬੇਟੇ ਨੂੰ ਬੇਦਖਲ ਪ੍ਰੋਪਰਟੀ 'ਚੋਂ ਕਰ ਦਿੱਤਾ, ਵੀ ਇਸ ਵੇਲੇ ਉਹ ਬਹੁਤ ਹੀ ਪਰੇਸ਼ਾਨ ਹੈ, ਦੁਖੀ ਹੈ। ਉਹ ਕਹਿੰਦੇ ਨਹੀਂ, ਮੈਂ ਹੋਇਆ ਤਾਂ ਮੇਰੇ ਹੁਕਮ ਦੇ ਵਿੱਚ ਹੀ ਹੈ, ਪਰ ਮੈਂ ਇਸ 'ਤੇ ਖੁਸ਼ ਹੋ ਕੇ ਫੈਸਲਾ ਨਹੀਂ ਲਿਆ, ਕਿਉਂਕਿ ਇਹਦੀਆਂ ਆਦਤਾਂ, ਕੱਲ੍ਹ ਆਪਾਂ ਨੇ ਹੈਬਿਟਸ ਦੇ ਉੱਤੇ ਗੱਲ ਕੀਤੀ ਸੀ ਕਿ ਸੰਗਤ ਦੇ ਵਿੱਚੋਂ ਜੋ ਸੰਗਤ ਹੈ ਉਹ ਇੱਕ ਸੀਡ ਦੀ ਤਰ੍ਹਾਂ ਹੁੰਦੀ ਹੈ, ਸਾਡੇ ਦੇ ਅੰਦਰ ਜੋ ਥੋਟਸ ਪੈਦਾ ਹੁੰਦੀਆਂ ਨਾ, ਉਹ ਇੱਕ ਸੀਡ ਹੈ। ਜਿਵੇਂ ਜਿਵੇਂ ਆਪਾਂ ਐਕਟ ਕਰਦੇ ਹਾਂ ਉਹ ਸੋਇੰਗ ਏ ਸੀਡ ਹੈ, ਫਿਰ ਜੜ੍ਹਾਂ ਫੈਲਾਉਂਦਾ ਇਹ, ਫਿਰ ਸਾਡੀਆਂ ਹੈਬਿਟਸ ਬਣਦਾ। ਇਹ ਕੱਲ੍ਹ ਆਪਾਂ ਗੱਲ ਕਰ ਰਹੇ ਸੀ ਵੀ ਇਹ ਹੈਬਿਟਸ ਜਿਵੇਂ ਜਿਵੇਂ ਫਿਰ ਵਾਰ ਵਾਰ ਰਿਪੀਟ ਹੁੰਦੀਆਂ ਹੈਬਿਟਸ ਹੀ ਹੈ। ਸਵੇਰੇ ਉੱਠ ਕੇ ਜੋ ਕੁਛ ਕਰਨਾ, ਕੋਈ ਮੈਡੀਟੇਸ਼ਨ ਕਰਦਾ, ਕੋਈ ਐਕਸਰਸਾਈਜ਼ ਕਰਦਾ, ਸਵੇਰੇ ਸੈਰ ਕਰਦੇ, ਬਹੁਤ ਲੋਕ ਸਵੇਰੇ ਉੱਠ ਕੇ ਮੋਬਾਈਲ 'ਤੇ ਲੱਗ ਜਾਂਦੇ, ਆਪਣੀ ਆਦਤ ਜਿਹੜੀ ਉਹਨਾਂ ਦੀ ਬਣ ਗਈ ਉਹ ਰਿਪੀਟ ਕਰੀ ਜਾਂਦੇ, ਨਾਲੇ ਡਿਸਟਰਬ ਵੀ ਹੋਈ ਜਾਂਦੇ ਆ, ਫਿਰ ਜਿਹੜੇ ਕਿ ਸਵੇਰੇ ਉੱਠ ਕੇ ਸਿਹਤ ਵੱਲ ਧਿਆਨ ਨਹੀਂ ਦਿੰਦੇ, ਆਪਣੀ ਫਿਜ਼ੀਕਲ ਹੈਲਥ ਵੱਲ, ਮੈਂਟਲ ਹੈਲਥ ਵੱਲ ਧਿਆਨ ਨਹੀਂ ਦਿੰਦੇ। ਸਾਰਾ ਦਿਨ ਸਰੀਰ ਨੇ ਸਾਥ ਦੇਣਾ ਹੁੰਦਾ, ਸਾਨੂੰ ਕੰਮ ਲੈਣਾ ਹੁੰਦਾ ਆਪਾਂ ਸਰੀਰ ਕੋਲੋਂ, ਪਰ ਸਰੀਰ ਨੂੰ ਅਸੀਂ ਕਈ ਵਾਰ ਆਪਣੀ ਹੈਲਥ ਨੂੰ ਸਵੇਰੇ ਕਈ ਵਾਰ ਅੱਧਾ ਘੰਟਾ ਵੀ ਨਹੀਂ ਆਪਾਂ ਦਿੰਦੇ। ਜਿਹੜੇ ਦਿੰਦੇ ਹੈ ਬਹੁਤ ਅੱਛੀ ਗੱਲ ਹੈ, ਬਹੁਤ ਜ਼ਰੂਰੀ ਹੈ ਸਿਹਤ ਨੂੰ, ਸਰੀਰ ਨੂੰ ਟਾਈਮ ਦੇਣਾ, ਕਿਉਂਕਿ ਇਹਨੇ ਸਾਰਾ ਦਿਨ ਸਾਨੂੰ ਟਾਈਮ ਦੇਣਾ ਹੁੰਦਾ, ਆਪਾਂ ਨੇ ਯੂਜ਼ ਕਰਨਾ ਹੁੰਦਾ ਇਹਨੂੰ। ਅਤੇ ਉਸ ਤਰੀਕੇ ਉਹਨੇ ਜਿਸ ਤਰੀਕੇ ਨਾਲ ਬੇਟੇ ਨੂੰ ਸਮਝਾਉਂਦਾ ਗਿਆ, ਪਰ ਉਹਨੂੰ ਜਦੋਂ ਉਹਨੇ ਆਦਤਾਂ ਨਹੀਂ ਬਦਲੀਆਂ, ਅਖੀਰ 'ਤੇ ਕਹਿੰਦੇ ਮੈਂ ਭਾਈ ਇਸ ਦੀਆਂ ਆਦਤਾਂ ਨੂੰ ਦੇਖ ਕੇ ਕਿ ਜੇ ਮੈਂ ਇਸ ਨੂੰ ਖਜ਼ਾਨੇ ਦਾ ਮਾਲਕ ਬਣਾ ਵੀ ਦਿੱਤਾ, ਜੇ ਇਸ ਦੇ ਨਾਲ ਮੈਂ ਇਹ ਪ੍ਰੋਪਰਟੀ ਕਰ ਦਿੱਤੀ, ਇਸ ਨੇ ਆਪਣੀ ਜ਼ਿੰਦਗੀ ਤਾਂ ਬਰਬਾਦ ਕਰਨੀ ਹੈ, ਕਿਉਂਕਿ ਇਹਨੇ ਨਸ਼ਾ ਕਰਨਾ ਇਸ ਨੂੰ ਵੇਚ ਕੇ, ਗਲਤ ਕੰਮ ਕਰਦਾ ਹੈ। ਕਹਿੰਦੇ ਇਸ ਨੇ ਪ੍ਰੋਪਰਟੀ ਤਾਂ ਬਰਬਾਦ ਕਰਨੀ ਹੈ, ਇਹਨੇ ਆਪਣੇ ਆਪ ਨੂੰ ਵੀ ਬਰਬਾਦ ਕਰ ਲੈਣਾ, ਵੀ ਇਸ ਕਰਕੇ ਹੋਇਆ ਤਾਂ ਇਹ ਮੇਰੇ ਹੁਕਮ ਦੇ ਵਿੱਚ ਹੀ ਅਵੇ ਦਖਲ, ਪਰ ਮੈਂ ਖੁਸ਼ ਹੋ ਕੇ ਇਹ ਹੁਕਮ ਨਹੀਂ ਸੀ ਕੀਤਾ ਇਹਦੇ ਉੱਤੇ। ਕਹਿੰਦੇ ਮੈਨੂੰ ਪਤਾ ਹੈ ਮੇਰਾ ਹੀ ਬੇਟਾ ਹੈ, ਜਦੋਂ ਇਹ ਆਪਣੀ ਆਦਤ ਬਦਲ ਲਏਗਾ, ਜਦੋਂ ਆਪਣਾ ਸੁਭਾਅ, ਕੱਲ੍ਹ ਆਪਾਂ ਗੱਲ ਕਰਦੇ ਸੀ ਨਾ ਵੀ ਕਿੱਦਾਂ ਆਦਤਾਂ ਤੋਂ ਸੁਭਾਅ ਬਣਦਾ ਹੈ, ਸੁਭਾਅ ਤੋਂ ਕਰੈਕਟਰ ਬਣਦਾ ਹੈ, ਕਰੈਕਟਰ ਤੋਂ ਡੈਸਟਨੀ ਸਾਡੀਆਂ ਤਕਦੀਰਾਂ ਅਤੇ ਕਿਸਮਤਾਂ, ਇਹ ਸਾਡੇ ਐਕਸ਼ਨ ਦੁਆਰਾ ਸਾਡੇ ਕੰਮਾਂ ਦੁਆਰਾ ਸਾਡੀਆਂ ਤਕਦੀਰਾਂ ਅਤੇ ਕਿਸਮਤਾਂ ਬਣਦੀਆਂ ਅਤੇ ਬਦਲਦੀਆਂ ਹੈ। ਇਲਾਹੀ ਹੁਕਮ ਦੇ ਅੰਦਰ ਅਸੀਂ ਤਕਦੀਰਾਂ ਅਤੇ ਕਿਸਮਤਾਂ ਜਾਂ ਲੇਖਾਂ ਨੂੰ ਭੋਗਣ ਵਾਸਤੇ ਨਹੀਂ ਆਏ, ਬਣਾਉਣ ਵਾਸਤੇ ਆਏ ਹਾਂ। ਗੁਰੂ ਸਾਹਿਬ ਕਹਿੰਦੇ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਵੀ ਗੁਰੂ ਦੀ ਗੱਲ ਨੂੰ ਮੰਨ ਲੈ, ਤੇਰੀ ਮੈਂਟਲ ਹੈਲਥ ਇੰਨੀ ਸਟਰੋਂਗ ਬਣ ਜਾਏਗੀ ਕਿ ਤੂੰ ਆਪਣੇ ਲਈ ਨਹੀਂ ਸੰਸਾਰ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਕੈਪੇਬਲ ਬਣ ਜਾਏਗਾ। ਗੁਰੂ ਸਾਹਿਬ ਦੀਆਂ ਜੀਵਨੀਆਂ 'ਚੋਂ ਆਪਾਂ ਦੇਖਦੇ ਹੀ ਹਾਂ। ਉਹ ਕਹਿੰਦੇ ਜਦੋਂ ਆਪਣੀਆਂ ਇਹ ਆਦਤਾਂ ਬਦਲ ਲਏਗਾ, ਮੈਂ ਇਸ ਨੂੰ ਖਜ਼ਾਨਿਆਂ ਦਾ ਮਾਲਕ ਬਣਾ ਦੇਵਾਂਗਾ, ਅਤੇ ਮੈਂ ਇਸ ਦੇ ਨਾਲ ਵਿਤਕਰਾ ਨਹੀਂ ਕੀਤਾ, ਪਰ ਜੋ ਕੁਛ ਹੋਇਆ ਮੇਰੇ ਹੁਕਮ ਦੇ ਅੰਦਰ ਹੀ ਹੋਇਆ। ਸੋ ਗੁਰੂ ਸਾਹਿਬ ਦੀ ਬਾਣੀ ਹਮੇਸ਼ਾ ਸਾਨੂੰ ਵਾਰ ਵਾਰ ਸਮਝਾਉਂਦੀ ਹੈ, ਸਭ ਤੋਂ ਪਹਿਲੀ ਗੱਲ ਜਿਹੜੀ ਹੁੰਦੀ ਹੈ ਬੜੀ ਇੰਪੋਰਟੈਂਟ, ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲੀ ਪੌੜੀ ਦੇ ਵਿੱਚ ਜੋ ਸਾਨੂੰ ਸਮਝਾਇਆ, ਇਹਦਾ ਮਤਲਬ ਬਹੁਤ ਇੰਪੋਰਟੈਂਟ ਗੱਲ ਹੋਣੀ ਹੈ, ਜਿਹੜੀ ਸਭ ਤੋਂ ਪਹਿਲੀ ਪੌੜੀ ਦੇ ਵਿੱਚ, ਪਹਿਲੀ ਪੌੜੀ ਦੇ ਵਿੱਚ ਜਿਹੜੀ ਸਾਨੂੰ ਸਮਝਾ ਰਹੇ ਹੈ। ਕਹਿੰਦੇ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ, ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਜਿਸ ਦੀ ਰਜਾ ਦੇ ਵਿੱਚ ਇਹ ਸ੍ਰਿਸ਼ਟੀ ਬਣੀ ਹੈ, ਕ੍ਰੀਏਟ ਓਪਰੇਟ, ਜਿਸ ਦੇ ਵਿੱਚ ਇਹ ਜਗਤ ਦਾ ਚਲਨ ਹੋ ਰਿਹਾ, ਜਿਸ ਦੇ ਵਿੱਚ ਡਿਸਟਰੋਏ ਹੋ ਰਹੀ ਹੈ, ਉਸ ਦੇ ਹੁਕਮ ਦੇ ਅਨੁਸਾਰ ਚੱਲਣਾ। ਇਹਦੇ ਨਾਲ ਕਹਿੰਦੇ ਜਿਹਨੇ ਵੀ ਇਹ ਹੁਕਮ ਨੂੰ ਪਛਾਣ ਲਿਆ, ਜਿੰਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ, ਇਹ ਹੁਕਮ ਨੂੰ ਪਛਾਣਨਾ ਹੈ ਕੇਵਲ ਅਤੇ ਕੇਵਲ ਪੜ੍ਹ ਲੈਣਾ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨੁਭਵ ਭਾਵ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸ ਨਾ ਪਰਸ। ਆਪਾਂ ਨੇ ਇਹ ਨਹੀਂ ਕਿ ਜਿਵੇਂ ਸਟੂਡੈਂਟ ਨੂੰ ਟੀਚਰ ਨੇ ਕਿਹਾ ਕਿ ਬੱਚੇ ਪਾਣੀ ਵੇਸਟ ਨਾ ਕਰੋ, ਪਾਣੀ ਤਾਂ ਪਾਣੀ ਤੋਂ ਜੀਵਨ ਹੈ, ਪਾਣੀ ਤੋਂ ਬਿਨਾਂ ਤਾਂ ਕਲਪਨਾ ਨਹੀਂ ਜੀਵਨ ਦੀ ਕੀਤੀ ਜਾ ਸਕਦੀ, ਕਿ ਬੱਚੇ ਟੂਟੀ ਬੰਦ ਕਰੋ ਪਾਣੀ ਵੇਸਟ ਨਾ ਕਰੋ, ਅਤੇ ਬੱਚਾ ਕਹੀ ਜਾਵੇ ਟੂਟੀ ਬੰਦ ਕਰੋ ਪਾਣੀ ਵੇਸਟ ਨਾ ਕਰੋ ਟੂਟੀ, ਅਤੇ ਟੀਚਰ ਕਹੇ ਕਿ ਬੱਚੇ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਕਰਦੇ ਕਿਉਂ ਨਹੀਂ, ਕਹਿੰਦੇ ਮੈਂ ਕਰਦੇ ਰਿਹਾ ਜਿਵੇਂ ਤੁਸੀਂ ਕਹਿ ਰਹੇ ਹੈ, ਕਹਿੰਦੇ ਮੈਂ ਤੁਹਾਨੂੰ ਕਹਿ ਰਿਹਾ ਵੀ ਟੂਟੀ ਬੰਦ ਕਰੋ ਪਾਣੀ ਵੇਸਟ ਨਾ ਕਰੋ, ਉਹ ਕਹੀ ਜਾਂਦਾ ਟੂਟੀ ਬੰਦ ਕਰੋ ਪਾਣੀ ਵੇਸਟ ਨਾ ਕਰੋ, ਮਤਲਬ ਜੋ ਕਹੀ ਜਾਂਦਾ ਜਿਵੇਂ ਨਾ ਸਾਨੂੰ ਗੁਰਬਾਣੀ 'ਚ ਗੁਰੂ ਗ੍ਰੰਥ ਸਾਹਿਬ 'ਚੋਂ ਆਵਾਜ਼ ਆ ਰਹੀ, ਫਰੀਦਾ ਬੁਰੇ ਦਾ ਭਲਾ ਕਰ, ਕੀ ਹੈ ਸਾਨੂੰ ਇਹ ਹੁਕਮ ਹੈ ਨਾ, ਬੁਰੇ ਦਾ ਭਲਾ ਕਰ, ਅਸੀਂ ਕੀ ਕਹਿੰਦੇ ਹਾਂ ਬੁਰੇ ਦਾ ਭਲਾ ਕਰ, ਉਹ ਸਾਨੂੰ ਕਹਿ ਰਹੇ ਹੈ, ਸਾਨੂੰ ਹੁਕਮ ਕਰ ਰਹੇ ਹੈ ਕਿ ਤੂੰ ਕਰ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਉਹ ਵਾਰ ਵਾਰ ਗੁਰੂ ਗੋਬਿੰਦ ਸਿੰਘ ਦੀ ਬਾਣੀ ਪੜ੍ਹਦੇ ਹੈ, ਉਹ ਸਾਨੂੰ ਵਾਰ ਵਾਰ ਇਹੀ ਚੇਤਾ ਕਰਾਉਂਦੇ ਹੈ, ਵਾਰ ਵਾਰ ਸਾਨੂੰ ਇਹ ਹੁਕਮ ਨੂੰ ਸਮਝਣ ਦੀ ਔਰ ਬੁੱਝਣ ਦੀ ਗੱਲ ਆ ਰਹੀ ਹੈ, ਪਰ ਸਾਡੇ ਕੋਲੋਂ ਵੱਡੇ ਪੱਧਰ 'ਤੇ ਇਹ ਚੀਜ਼ਾਂ ਅਸੀਂ ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਸਾਰਾ ਦਿਨ ਜੇ ਆਪਣੇ ਮਨ ਦੇ ਉੱਤੇ ਫੋਕਸ ਕਰੀਏ, ਵਾਰ ਵਾਰ ਗੱਲ ਸਾਡੇ ਵਾਰ ਵਾਰ ਚੇਤੇ ਕਰਾਉਂਦੇ ਹਾਂ ਕਿ ਦੁਨੀਆ ਰਹਿਣ ਲਈ ਨਹੀਂ ਬਣੀ, ਸਭ ਦੁਨੀਆ ਆਉਣ ਜਾਣੀਆਂ, ਇਤ ਤਨ ਲੱਗੇ ਬਾਣੀਆਂ ਸੁੱਖ ਹੋਵੇ ਸੇਵ ਕਮਾਣੀਆਂ, ਵੀ ਸੁੱਖ ਤਾਂ ਪ੍ਰਾਪਤ ਹੋ ਜਾਏਗਾ ਜਿੰਨੀ ਮਰਜ਼ੀ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ, ਇਨਸਾਨ ਦੀ ਮੈਟਰੀਅਲਿਸਟਿਕ ਵਰਲਡ ਦੇ ਵਿੱਚ ਗਰੋਥ ਦੇਖੀਏ, ਉਸ ਦੀਆਂ ਅਚੀਵਮੈਂਟਸ ਦੇਖੀਏ, ਉਹ ਗਿਣੀਆਂ ਨਹੀਂ ਜਾਂਦੀਆਂ, ਕਾਊਂਟਲੈਸ ਹੈ ਸਪੇਸ ਦੇ ਵਿੱਚ ਇਸ ਧਰਤੀ ਦੇ ਉੱਤੇ, ਅਤੇ ਹੁਣ ਮੈਂ ਐਗਜ਼ਾਮਪਲ ਦੇਵਾਂਗਾ ਤਾਂ ਟਾਈਮ ਬਹੁਤ ਹੋ ਜਾਏਗਾ, ਪਰ ਇੰਨੀ ਇਨਸਾਨ ਨੇ ਪ੍ਰਾਪਤੀਆਂ ਕਰਨ ਦੇ ਬਾਵਜੂਦ, ਪਰ ਅੱਜ ਮਨੁੱਖ ਨੇ ਜਿਹੜੀ ਹੈ ਬਹੁਤ ਬੇਚੈਨੀਆਂ ਪਰੇਸ਼ਾਨੀਆਂ ਆਪਣੇ ਲਈ ਸਹੇੜੀਆਂ ਹੋਈਆਂ, ਪੈਸਾ ਵੀ ਇਕੱਠਾ ਕਰ ਲਿਆ, ਸਹੂਲਤਾਂ ਵੀ ਬਹੁਤ ਹੈਗੀਆਂ, ਫੈਸਿਲਿਟੀਜ਼ ਬਹੁਤ ਹੈਗੀਆਂ, ਪਰ ਮਨੁੱਖ ਦੇ ਕੋਲ ਪੈਸੇ ਨਾਲ ਪੀਸ ਨਹੀਂ ਆਈ, ਪਦਾਰਥਾਂ ਦੇ ਨਾਲ ਪੀਸ ਨਹੀਂ ਆਈ, ਪਰ ਫਿਰ ਵੀ ਇਸ ਗੱਲ ਨੂੰ ਸਮਝਿਆ ਨਹੀਂ ਜਾ ਰਿਹਾ ਕਿ ਅਸੀਂ ਅਲਟੀਮੇਟ ਰਿਐਲਿਟੀ ਨੂੰ ਰਿਲਾਈਜ਼ ਕਰਨਾ, ਅਨੁਸ਼ਾਸਨ ਕੁਦਰਤ ਦੇ ਵਿੱਚ ਜੋ ਕਾਨੂੰਨ ਹੈ, ਅਗਰ ਉਸਦੀ ਉਲੰਘਣਾ ਕਰਾਂਗੇ ਅਸੀਂ, ਵਾਇਲੇਸ਼ਨ ਕਰਾਂਗੇ ਤਾਂ ਦੁੱਖ ਮਿਲਣਗੇ, ਪਹਿਲਾਂ ਉਸਨੂੰ ਪਛਾਣਨਾ ਹੈ, ਰੋਡ ਦੇ ਉੱਤੇ ਤਾਂ ਹੀ ਸਫ਼ਰ ਅਸੀਂ ਤੈਅ ਕਰ ਸਕਦੇ ਹਾਂ, ਤਾਂ ਹੀ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ ਜੇਕਰ ਅਸੀਂ ਰੋਡ ਦੇ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝ ਲਈਏ। ਇਸ ਕਰਕੇ ਜੇ ਜੋ ਸਾਨੂੰ ਗੁਰਬਾਣੀ ਨੇ ਕਿਹਾ, ਕਹਿੰਦੇ ਕਾਮ ਕ੍ਰੋਧ ਹੰਕਾਰ, ਕਾਮ ਕ੍ਰੋਧ ਹੰਕਾਰ ਲੋਭ ਹੱਠ ਮੋਹ ਨਾ ਮਨ ਭਰਿਆ ਵੇ। ਮਨ ਦੇ ਉੱਤੇ ਨਹੀਂ ਆਉਣੇ ਚਾਹੀਦੇ, ਮਨ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ, ਸਾਡੇ ਮਨ ਦੇ ਉੱਤੇ ਕੀ ਚੱਲ ਰਿਹਾ। ਗੁਰੂ ਗੋਬਿੰਦ ਸਿੰਘ ਕਹਿ ਰਹੇ ਹੈ ਨਾ ਮਨ ਭਰਿਆ ਵੈ ਤਬ ਹੀ ਆਤਮ ਤੱਤ ਕੋ ਦਰਸੈ ਪਰਮ ਪੁਰਖ ਕੈ ਪਾਵੈ। ਹੁਣ ਹਮੇਸ਼ਾ ਕਾਮ ਦਾ ਮਤਲਬ ਕਾਮਨਾਵਾਂ ਹੀ ਹੈ ਸਾਡੇ ਅੰਦਰ, ਸਾਡੇ ਐਂਡਲੈਸ ਡਿਜ਼ਾਇਰ ਜਿਹੜੀਆਂ ਹੈਗੀਆਂ ਨਾ, ਸਾਡੀ ਡਿਸਟਰਬੈਂਸ ਦਾ ਕਾਰਨ ਹੈ। ਤੁਸੀਂ ਵਿਚਾਰਵਾਨ ਹੈ ਸਾਰੇ, ਬੜੇ ਸਿਆਣੇ ਬੈਠੇ ਹੋ, ਕਿ ਜਿਹੜੀਆਂ ਡਿਜ਼ਾਇਰ ਸਾਡੀਆਂ ਐਂਡਲੈਸ ਹੈ, ਸਾਡੀ ਡਿਜ਼ਾਇਰ ਹੁੰਦੀ ਸਾਨੂੰ ਲੱਗਦਾ ਇਹ ਪੂਰੀ ਹੋ ਗਈ ਅਤੇ ਸਾਨੂੰ ਸੁੱਖ ਮਿਲ ਜਾਣਾ ਅਤੇ ਮੈਂ ਬਹੁਤ ਸੈਟਿਸਫਾਈਡ ਹਾਂ, ਮੇਰੀ ਇਹ ਡਿਜ਼ਾਇਰ ਪੂਰੀ ਹੋ ਗਈ। ਪਰ ਉਹ ਡਿਜ਼ਾਇਰ ਪੂਰੀ ਹੁੰਦੀਆਂ ਹੀ ਅੱਗੇ ਬਹੁਤ ਡਿਜ਼ਾਇਰ ਕ੍ਰੀਏਟ ਹੋਰ ਹੋ ਜਾਂਦੀਆਂ। ਇਹ ਐਂਡਲੈਸ ਡਿਜ਼ਾਇਰ ਜਿਹੜੀਆਂ ਹੈਗੀਆਂ, ਡਿਜ਼ਰਵ ਕਈ ਵਾਰ ਕਰਦੇ ਨਹੀਂ ਹੁੰਦੇ, ਡਿਜ਼ਾਇਰ ਬਹੁਤ ਸਟਰੋਂਗ ਹੁੰਦੀ ਹੈ, ਡਿਜ਼ਰਵ ਕਰਦੇ ਨਹੀਂ ਹੁੰਦੇ। ਡਿਜ਼ਰਵ ਕਰਨ ਲਈ ਚਾਹੀਦਾ ਕੀ ਹੈ, ਕਿੰਨਾ ਟਾਈਮ, ਕਿੰਨੀ ਉਹਦੇ ਲਈ ਕੁਰਬਾਨੀ ਦੇਣੀ ਪਈ, ਕਿੰਨੀ ਡੀਪ ਨੌਲੇਜ ਚਾਹੀਦੀ ਹੈ। ਬਹੁਤ ਲੋਕ ਸਵਾਲ ਕਰਦੇ ਹਾਂ ਕਿ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਪਰ ਸਫਲ ਨਹੀਂ ਹੋ ਪਾਉਂਦੇ। ਇਹਦੇ ਵੱਡੇ ਰੀਜ਼ਨ ਹੈ ਕਿਉਂਕਿ ਅਸੀਂ ਸਮਝ ਨਹੀਂ ਪਾਉਂਦੇ ਕਿ ਉਸ ਕੰਮ ਲਈ ਸਾਨੂੰ ਆਪਣੇ ਆਪ 'ਚ ਕਿੱਡੀ ਵੱਡੀ ਤਬਦੀਲੀ ਕਰਨ ਦੀ ਲੋੜ ਹੈ। ਸੋ ਇਹ ਚੀਜ਼ਾਂ ਜਿਸ ਤਰ੍ਹਾਂ ਉਹ ਕ੍ਰੋਧ ਦੀ ਗੱਲ ਕਰਦੇ ਹਾਂ ਵੀ ਵੱਡਾ ਦੁੱਖ ਹੈਗਾ ਅੱਜ ਦਾ ਕਿ ਇਨਸਾਨ ਮਾੜੀ ਮਾੜੀ ਗੱਲ 'ਤੇ ਅੱਜ ਇੰਨਾ ਕਮਜ਼ੋਰ ਹੋ ਗਿਆ ਕਿ ਕ੍ਰੋਧ ਕਰਕੇ ਉਸ ਨੂੰ ਜਿਹੜੀ ਉਹਦੀ ਫਿਜ਼ੀਕਲ ਹੈਲਥ ਅਤੇ ਮੈਂਟਲ ਹੈਲਥ, ਜੋ ਉਹਦੇ ਵਿੱਚ ਪੋਇਜ਼ਨ ਬਣਦੀ ਹੈ, ਜੋ ਡਿਸਟਰਬੈਂਸ ਹੁੰਦੀ ਹੈ, ਜੋ ਕੈਮੀਕਲ ਇੰਬੈਲੈਂਸ ਹੁੰਦਾ ਹੈ, ਵੀ ਅੱਜ ਇਨਸਾਨ ਮਾੜੀ ਮਾੜੀ ਗੱਲ 'ਤੇ ਬੜੀ ਛੇਤੀ ਗੁੱਸਾ ਕਰਦਾ ਹੈ। ਕਿਉਂਕਿ ਗੁੱਸੇ ਦੇ ਵਿੱਚ ਅਕਸਰ ਹੀ ਆਪਾਂ ਵਿਚਾਰਦੇ ਹਾਂ, ਜਦੋਂ ਵੀ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਮੈਂ ਕਈ ਵਾਰ ਸਵਾਲ ਕੀਤਾ ਜਿਹੜੇ ਮੈਂਟਲ ਹੈਲਥ ਦੇ ਐਕਸਪਰਟ ਹੈਗੇ ਹੈ ਜਾਂ ਰਿਸਰਚ ਕਰਦੇ ਹੈ ਜਾਂ ਉਹਦੇ ਸਟੂਡੈਂਟ ਹੈਗੇ ਹੈ, ਸਾਈਕੋਲੋਜਿਸਟ ਹੈ, ਮੈਂ ਕਿਹਾ ਮੈਂਟਲ ਵੀ ਜਿਸ ਵੇਲੇ ਆਪਾਂ ਨੂੰ ਕ੍ਰੋਧ ਆਉਂਦਾ, ਪਹਿਲੀ ਗੱਲ ਕ੍ਰੋਧ ਆਉਂਦਾ ਕਦੋਂ? ਕਹਿੰਦੇ ਨੈਚੁਰਲ ਹੈਗਾ ਇਹ, ਜਦੋਂ ਇਨਸਾਨ ਇਸ ਗੱਲ ਨੂੰ ਨੈਚੁਰਲ ਕਹਿ ਦੇਵੇ ਨਾ, ਇਟ ਮੀਨਸ ਉਹ ਕਦੇ ਵੀ ਆਪਣੇ ਕ੍ਰੋਧ ਨੂੰ ਵੀਰਤਾ ਦੇ ਵਿੱਚ, ਬਰੇਵਰੀ 'ਚ ਬਦਲ ਨਹੀਂ ਸਕਦਾ। ਔਰ ਕ੍ਰੋਧ ਦੇ ਵਿੱਚ ਮੈਂ ਕਿਹਾ ਵੀ ਬ੍ਰੇਨ ਕਿੰਨਾ ਕੰਮ ਕਰਦਾ, ਜਿਸ ਵੇਲੇ ਗਰਮ ਹੋ ਜਾਂਦਾ ਪਾਣੀ ਆਪਣੀ ਫੋਰਮ ਚੇਂਜ ਕਰ ਲੈਂਦਾ, ਭਾਵ ਬਣ ਜਾਂਦਾ। ਜਿਸ ਵੇਲੇ ਇਨਸਾਨ ਨੂੰ ਕ੍ਰੋਧ ਆ ਗਿਆ, ਕੀ ਉਸਦੀ ਐਜੂਕੇਸ਼ਨ ਕੰਮ ਆਉਂਦੀ? ਕਹਿੰਦੇ ਨਹੀਂ ਆਉਂਦੀ। ਮੈਂ ਕਿਹਾ ਉਹਦੇ ਐਕਸਪੀਰੀਅੰਸ ਕੰਮ ਆਉਂਦੇ ਹੈ? ਨਹੀਂ ਆਉਂਦੇ। ਬੈਲੈਂਸ ਬਣਾ ਕੇ ਚੱਲਦਾ? ਨਹੀਂ ਚੱਲ ਪਾਉਂਦਾ। ਕ੍ਰੋਧ ਸਾਡੀ ਸਮੱਸਿਆ ਨੂੰ ਹੱਲ ਕਰਦਾ? ਨਹੀਂ ਕਰਦਾ। ਅਤੇ ਕ੍ਰੋਧ ਦੇ ਵਿੱਚ ਇਹ ਸਾਰੀ ਸਾਡੀ ਜਿਹੜੀ ਐਡੀ ਵੱਡੀ ਕਮਜ਼ੋਰੀ ਹੈ, ਗੁਰੂ ਸਾਹਿਬ ਸਾਨੂੰ ਜੋ ਹਦਾਇਤ ਕਰਦੇ ਹੈ, ਬੁਰੇ ਦਾ ਭਲਾ ਕਰਨ ਦੀ ਗੱਲ ਕਰਦੇ ਹੈ, ਦੂਜੇ ਦੀ ਵੈਲਫੇਅਰ ਦੀ ਸਾਨੂੰ ਬਾਰ ਬਾਰ, ਜੋ ਸਾਨੂੰ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀ ਸੋਈ। ਕਿਉਂਕਿ ਵੀਰਤਾ ਦੇ ਵਿੱਚ, ਬਰੇਵਰੀ ਦੇ ਵਿੱਚ ਨਾ ਕੁਛ ਵੀ ਐਸਾ ਨਹੀਂ ਹੁੰਦਾ। ਜੇ ਬ੍ਰੇਨ ਨਹੀਂ ਕੰਮ ਕਰਦਾ ਤਾਂ ਫਿਰ ਆਪਾਂ ਸਲਿਊਸ਼ਨ ਕਿਵੇਂ ਲੱਭਾਂਗੇ? ਇੰਟੈਲੀਜੈਂਟ ਦੀ ਮੈਂ ਕਿਹਾ ਡੈਫੀਨੇਸ਼ਨ ਕੀ ਹੁੰਦੀ ਹੈ? ਕਹਿੰਦੇ ਕਪੈਸਿਟੀ ਟੂ ਐਡਜਸਟ, ਕੋਈ ਵੀ ਅਨਫੇਵਰੇਬਲ ਸਿਚੁਏਸ਼ਨ ਹੋਵੇ ਉਹਦੇ ਵਿੱਚ ਆਪਣਾ ਬੈਲੈਂਸ ਬਣਾ ਕੇ। ਜਿਵੇਂ ਇੱਕ ਅੱਛਾ ਡਰਾਈਵਰ ਕਿਹੜਾ ਹੁੰਦਾ ਹੈ? ਜਿਹੜਾ ਬੈਲੈਂਸ ਬਣਾਉਂਦਾ ਹੈ, ਉੱਚੇ ਨੀਵੇਂ ਰਸਤੇ ਵਿੱਚ ਵੀ ਬੈਲੈਂਸ ਬਣਾ ਕੇ ਗੱਡੀ ਦਾ ਅੱਗੇ ਚੱਲਦਾ ਰਹਿੰਦਾ ਹੈ, ਉਸ ਨੂੰ ਅੱਛਾ ਡਰਾਈਵਰ ਕਹਿੰਦੇ ਹਨ। ਜੀਵਨ ਦੇ ਵਿੱਚ ਅਪ ਡਾਊਨਸ ਬਹੁਤ ਆਉਂਦੇ ਹੈ, ਜੇਕਰ ਅਸੀਂ ਬੈਲੈਂਸ ਬਣਾ ਕੇ ਚੱਲੀਏ, ਬੈਲੈਂਸ ਬਣਦੀ ਹੈ ਸਟਰੋਂਗ ਮੈਂਟਲ ਹੈਲਥ ਦੇ ਨਾਲ। ਮੈਂਟਲ ਹੈਲਥ ਸਟਰੋਂਗ ਕਦੋਂ ਬਣਨੀ ਹੈ? ਜਦੋਂ ਅਸੀਂ ਸੱਚ ਦੀ ਸੰਗਤ ਕਰਾਂਗੇ, ਜਦੋਂ ਅਸੀਂ ਆਪਣੇ ਨਾਲ ਬੈਠਾਂਗੇ, ਜਦੋਂ ਆਪਣੇ ਅੰਦਰਲੀ ਆਵਾਜ਼ ਸੁਣ ਕੇ ਉਹਦੀ ਗਾਈਡੈਂਸ ਦੇ ਵਿੱਚ ਐਕਸ਼ਨ ਲਵਾਂਗੇ, ਤਿਉਂ ਤਿਉਂ ਹੀ ਸਾਡੇ ਅੰਦਰ ਜੋ ਪੋਜ਼ਿਟਿਵ ਅਸੀਂ ਜਿਹੜੀਆਂ ਥੋਟਸ ਕ੍ਰੀਏਟ ਹੁੰਦੀਆਂ ਹੈ, ਉਹਦਾ ਸੋਰਸ ਅੰਦਰ ਸਾਡੇ, ਉਹ ਸੰਗਤ ਦੇ ਵਿੱਚੋਂ ਬਣਨਾ ਹੈਗਾ। ਸੰਗਤ ਦੇ ਵਿੱਚੋਂ ਹੀ ਸਾਡੀਆਂ ਤਕਦੀਰਾਂ, ਸਾਡੇ ਲੇਖ, ਸਾਰਾ ਕੁਛ ਸੰਗਤ ਦੇ ਵਿੱਚੋਂ ਬਣਨਾ। ਇਸ ਕਰਕੇ ਜਦੋਂ ਅਸੀਂ ਅੱਜ ਅਸੀਂ ਜੋ ਕੁਛ ਵੀ ਹਾਂ, ਪਿਛਲੇ ਸਮੇਂ 'ਚ ਕੀਤੀ ਹੋਈ ਸੰਗਤ ਦਾ ਹੀ ਰਿਜ਼ਲਟ ਹੈ। ਪਰ ਅਸੀਂ ਦੇਖਦੇ ਹਾਂ ਇੱਥੇ ਦੀਆਂ ਇੱਕ ਵੱਖਰੀਆਂ ਲੋੜਾਂ, ਪਰ ਪੰਜਾਬ ਦੀ ਧਰਤੀ 'ਤੇ ਤਾਂ ਵੱਡੇ ਪੱਧਰ 'ਤੇ ਸਮੱਸਿਆਵਾਂ ਜਿਹੜੀਆਂ ਹੈਗੀਆਂ। ਇਨਸਾਨ ਆਪਣੇ ਪਰਿਵਾਰਾਂ ਨੂੰ ਵੀ ਬਹੁਤ ਸਮਝਣ ਲੱਗ ਗਿਆ। ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਇੱਦਾਂ ਦੇ ਹੈ ਜਿਹੜੇ ਡਿਪਰੈਸ਼ਨ ਕਰਕੇ, ਕਿਸੇ ਟ੍ਰੈਜਡੀ ਕਰਕੇ ਸੜਕਾਂ 'ਤੇ ਰੁਲ ਜਾਂਦੇ ਹੈ। ਬਹੁਤ ਸਾਰੇ ਆਪਣੇ ਬੱਚਿਆਂ ਨੂੰ ਨਾਲਿਆਂ 'ਤੇ ਪਾ ਜਾਂਦੇ ਹੈ। ਪ੍ਰਭ ਆਸਰਾ ਸੰਸਥਾ ਜਿਹੜੀ ਕੁਰਾਲੀ ਚੱਲਦੀ ਹੈ, ਜਦੋਂ ਤੁਸੀਂ ਕਹੇ ਪੰਜਾਬ ਦੇ ਵਿੱਚ ਗਏ, ਜ਼ਰੂਰ ਸਮਾਂ ਕੱਢਿਓ, ਚੰਡੀਗੜ੍ਹ ਤੋਂ ਰੋਪੜ ਜਾਂਦੇ ਹਾਂ, ਹੋਸਪਿਟਲ ਅਤੇ ਰੀਹੈਬ ਸੈਂਟਰ ਦੋਨੋਂ, ਉੱਥੇ 200 ਬੰਦਾ ਕੰਮ ਕਰਦਾ, 1 ਕਰੋੜ ਤੋਂ ਉੱਪਰ ਦਾ ਖਰਚਾ ਹਰ ਮਹੀਨੇ ਦਾ ਉੱਥੇ ਹੈਗਾ। ਪਰ ਪਰਮਾਤਮਾ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਕੋਸ਼ਿਸ਼ ਕਰਦੇ ਹਾਂ ਅਸੀਂ ਕਿ ਵੱਧ ਤੋਂ ਵੱਧ ਉੱਥੇ ਜਿਹੜੇ ਅਰਲੀ ਇੰਪਰੂਵਮੈਂਟ ਅਤੇ ਰੀਹੈਬਲੀਟੇਸ਼ਨ, ਉਹਦੇ ਹੋਰ ਅਸੀਂ ਮਤਲਬ ਜਿਹੜੀ ਮਸ਼ੀਨ ਦੀ ਲੋੜ ਪੈਂਦੀ ਹੈ ਸਾਨੂੰ, ਅਲੱਗ ਅਲੱਗ ਤਰ੍ਹਾਂ ਦੀਆਂ ਥੈਰੇਪੀਜ਼ ਜਿਹੜੀਆਂ ਹੈਗੀਆਂ, ਫਿਜ਼ੀਓਥੈਰੇਪਿਸਟ ਆਪਣਾ ਕੰਮ ਕਰਦੇ ਹਾਂ, ਸਾਈਕੈਟ੍ਰਿਸਟ ਆਪਣਾ ਕੰਮ ਕਰਦੇ ਹੈਗੇ ਹਾਂ, ਸਾਈਕੋਲੋਜਿਸਟ ਆਪਣਾ, ਸਪੈਸ਼ਲ ਐਜੂਕੇਟਰ ਆਪਣਾ। ਪਰ ਇਸ ਦੇ ਵਿੱਚ ਵੀ ਵੱਧ ਤੋਂ ਵੱਧ ਜਿਹੜੇ ਸਾਡੇ ਭੈਣ ਭਰਾ ਇਸ ਤੋਂ ਪੀੜਿਤ ਹੋ ਚੁੱਕੇ ਉਹ ਠੀਕ ਹੋ ਸਕਣ। ਤੇ ਇਸ ਦੇ ਵਿੱਚ ਮਤਲਬ ਅੱਜ ਕਈਆਂ ਦੇ ਔਲਾਦ ਨਹੀਂ ਹੁੰਦੀ, ਉਹ ਬਜ਼ੁਰਗ ਰੁਲ ਜਾਂਦੇ ਆ, ਕਈਆਂ ਦੀ ਔਲਾਦ ਡਿਪਰੈਸ਼ਨ ਚਲੀ ਗਈ, ਬਹੁਤ ਵੱਡੇ ਪੱਧਰ 'ਤੇ ਉਹ ਬਜ਼ੁਰਗ ਰੁਲ ਰਹੇ ਆ। ਐਸੇ ਅੱਜ ਕਈ ਤਾਂ ਕਲਾਸ 1 ਆਫਿਸਰ ਦਾ ਜਦੋਂ ਮੈਨੂੰ ਮੋਹਾਲੀ ਤੋਂ ਫੋਨ ਆਇਆ, ਕਹਿੰਦਾ ਜੀ ਅਸੀਂ ਬਜ਼ੁਰਗ ਨੂੰ ਤੁਹਾਡੇ ਕੋਲ ਛੱਡਣਾ ਚਾਹੁੰਦੇ। ਮੈਂ ਕਿਹਾ ਬਜ਼ੁਰਗ ਤੁਹਾਨੂੰ ਕਿੱਥੋਂ ਮਿਲਿਆ? ਕਹਿੰਦਾ ਜੀ ਮੇਰਾ ਹੀ ਬਜ਼ੁਰਗ ਹੈ। ਮੈਂ ਕਿਹਾ ਕੀ ਕਹਿਣਾ ਚਾਹੁੰਦੇ? ਕਹਿੰਦੇ ਅਸੀਂ ਬਜ਼ੁਰਗ ਨੂੰ ਤੁਹਾਡੇ ਕੋਲ ਦਾਖਲ ਕਰਾਉਣਾ ਚਾਹੁੰਦੇ। ਮੈਂ ਕਿਹਾ ਕੀ ਗੱਲ ਹੋ ਗਈ ਵੀ ਤੁਸੀਂ ਆਪਣੇ ਬਜ਼ੁਰਗ ਦੀ ਗੱਲ ਕਰਦੇ ਹੈ? ਕਹਿੰਦੇ ਹਾਂਜੀ ਮੈਂ ਆਪਣੇ ਫਾਦਰ ਦੀ ਗੱਲ ਕਰਦਾ। ਮੈਂ ਕਿਹਾ ਕੀ ਗੱਲ ਹੋ ਗਈ ਵੀ ਤੁਸੀਂ ਤਾਂ ਐਡੇ ਵੱਡੇ ਸੀਨੀਅਰ ਆਫਿਸਰ ਹੈ, ਵੀ ਕੀ ਪ੍ਰੋਬਲਮ ਆ ਰਹੀ ਹੈ? ਕਹਿੰਦੇ ਬਜ਼ੁਰਗ ਨਾ ਸਾਡੇ ਕੋਲੋਂ ਜਿਸ ਵੇਲੇ ਚਾਹ ਦਾ ਟਾਈਮ ਨਹੀਂ ਹੁੰਦਾ ਚਾਹ ਮੰਗ ਲੈਂਦੇ ਹਾਂ, ਕਈ ਵਾਰ ਖਾਣੇ ਦਾ ਟਾਈਮ ਨਹੀਂ ਹੁੰਦਾ ਉਸ ਵੇਲੇ ਰੋਟੀ ਮੰਗ ਲੈਂਦੇ ਹਾਂ। ਕਹਿੰਦੇ ਸਾਡਾ ਪਰਿਵਾਰ ਸਾਰਾ ਹੀ ਕਿਹਦੇ ਵੱਲੋਂ ਡਿਸਟਰਬ ਹੋ ਰਿਹਾ ਹੈ? ਪਿਤਾ ਵੱਲੋਂ ਡਿਸਟਰਬ ਹੋ ਰਿਹਾ। ਕਹਿੰਦੇ ਸਾਡਾ ਪਰਿਵਾਰ ਪਿਤਾ ਵੱਲੋਂ ਡਿਸਟਰਬ ਹੋ ਰਿਹਾ। ਹੁਣ ਤੁਸੀਂ ਮੈਂਟਲ ਹੈਲਥ ਨੂੰ ਸਮਝ ਲਓ ਵੀ ਉਹ ਇਨਸਾਨ ਜਿਹੜਾ ਸਮਾਜ ਦੇ ਕੀ ਕੰਮ ਆ ਸਕਦਾ ਹੈ, ਜਿਹਨੇ ਪਾਲ ਕੇ ਪੜ੍ਹਾ ਕੇ ਉਹਨੂੰ ਆਫਿਸਰ ਬਣਾਇਆ, ਉਹਨੂੰ ਵੀ ਬਹੁਤ ਸਮਝਣ ਲੱਗ ਗਿਆ। ਅਤੇ ਬਹੁਤ ਸਾਰੇ ਇੱਦਾਂ ਦੇ ਕੇਸ ਹੈ, ਕਈ ਬਜ਼ੁਰਗ ਹੈ ਵਿਚਾਰੇ, ਉਹ ਹੋਸਪਿਟਲ ਵੱਲ ਗਏ ਸੀ ਦਵਾਈ ਲੈਣ ਵਾਸਤੇ, ਨਾਲ ਕੋਈ ਹੈ ਨਹੀਂ ਸੀ, ਰਸਤਾ ਭੁੱਲ ਕੇ ਸੜਕਾਂ 'ਤੇ ਰੁੜਦੇ। 3 ਕੁ ਦਿਨਾਂ ਬਾਅਦ ਇਹ ਬਜ਼ੁਰਗ ਔਰਤ ਦੇ ਵਾਰਸ ਮਿਲ ਗਏ। ਰਾਤ ਨੂੰ 11 ਵਜੇ ਇੱਕ ਨੌਜਵਾਨ ਸਾਡੇ ਕੋਲ ਛੱਡ ਕੇ ਗਿਆ ਸੀ ਡਮੈਂਸ਼ੀਆ ਕਰਕੇ। ਇੱਕ ਜਿਵੇਂ ਬਚਪਨ ਦੀਆਂ ਲੋੜਾਂ ਅਤੇ ਬਜ਼ੁਰਗਾਂ ਦੀਆਂ ਵੀ ਲੋੜਾਂ ਹੁੰਦੀਆਂ। ਸੋ ਪੰਜਾਬ ਦੀ ਧਰਤੀ 'ਤੇ ਲੱਖਾਂ ਦੀ ਗਿਣਤੀ 'ਚ ਐਸੇ, ਇੰਡੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਹੈ, ਅਤੇ ਇਹਨਾਂ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਉੱਥੇ ਭਾਵੇਂ ਹਜ਼ਾਰਾਂ ਹੀ ਲੋਕ ਦਾਖਲ ਹੋਏ ਹੈ, ਠੀਕ ਹੋਣ ਵਾਲੇ 'ਚ ਵੀ ਸੈਕੜੇ ਹੀ ਹੈ, ਪਰ ਹੁਣ ਹਾਲਾਤਾਂ ਨੂੰ ਦੇਖ ਕੇ ਸਾਨੂੰ ਇੱਦਾਂ ਲੱਗਦਾ ਵੀ ਅਸੀਂ ਆਪਣੇ ਭੈਣ ਭਰਾਵਾਂ ਨੂੰ ਬਚਾਈਏ ਕਿੱਦਾਂ ਜਿਹੜੇ ਬਾਰਡਰ ਲਾਈਨ 'ਤੇ ਹੈ ਇਸ ਵੇਲੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਪੀੜਤ ਹੈਗੇ ਵੀ ਉਹਨਾਂ ਲਈ ਕੋਈ ਕੇਅਰਿੰਗ ਸਿਟੀ ਡਿਵੈਲਪ ਕਰੀਏ। ਉਹਦੇ ਲਈ ਅਸੀਂ ਡ੍ਰੀਮ ਪ੍ਰੋਜੈਕਟ ਜਿਹੜਾ ਇੱਕ ਆਪਣਾ ਕੇਅਰਿੰਗ ਸਿਟੀ ਵਾਲਾ, ਉਹਦੇ 'ਤੇ ਕੋਸ਼ਿਸ਼ ਕਰਦੇ ਹਾਂ ਵੀ ਉਹ ਉੱਥੇ ਡਿਵੈਲਪ ਕੀਤਾ ਜਾਵੇ। ਜਿਵੇਂ ਜਿਵੇਂ ਸੰਗਤ ਦਾ ਸਹਿਯੋਗ ਹੈ ਅਤੇ ਤਿਵੇਂ ਤਿਵੇਂ ਇਹ ਸਾਰੇ ਕਾਰ ਜਿਹੜੇ ਨੇਪਰੇ ਚੜ੍ਹ ਸਕਦੇ ਹੈ। ਅਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ, ਸ਼ਕਤੀਆਂ ਬਖਸ਼ੇ। ਜਦੋਂ ਵੀ ਤੁਸੀਂ ਪੰਜਾਬ ਦੀ ਧਰਤੀ 'ਤੇ ਆਓ ਤਾਂ ਜ਼ਰੂਰ ਤੁਸੀਂ ਸਮਾਂ ਕੱਢ ਕੇ ਉੱਥੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਿਓ। ਇੱਥੇ ਦੀਆਂ ਵੀ ਲੋੜਾਂ ਅਤੇ ਉੱਥੋਂ ਦੀਆਂ ਲੋੜਾਂ ਬਹੁਤ ਸਾਰੀਆਂ ਹੈਗੀਆਂ, ਆਪਾਂ ਰਲ ਮਿਲ ਕੇ ਆਪਣੇ ਲਈ ਤਾਂ ਪਸ਼ੂ ਪੰਛੀ ਵੀ ਜੀਂਦੇ ਆ। ਸਾਡੇ ਕੋਲ ਇੱਕ ਆ ਕੇ ਬੀਬੀ ਕਹਿ ਰਹੀ ਜਿਹਨੂੰ ਪਾਗਲ ਕਹਿ ਕੇ ਦਾਖਲ ਕਰਾ ਕੇ, ਕਹਿੰਦੇ ਆਪਣੇ ਲਈ ਤਾਂ ਪਸ਼ੂ ਪੰਛੀ ਵੀ ਜੀਂਦੇ ਨੇ, ਪਰ ਜਿਹੜੇ ਕਿਸੇ ਲੋੜਵੰਦ ਲਈ ਜਿਉਂਦੇ ਉਹ ਇਨਸਾਨ ਕਹਾਉਂਦੇ ਨੇ। ਆਪਣੇ ਦੁੱਖਾਂ 'ਤੇ ਸਾਰੇ ਹੀ ਕਰਲਾਉਂਦੇ ਨੇ, ਜੋ ਦੁਖੀਆਂ ਦੇ ਦੁੱਖ ਵੰਡਾਉਂਦੇ ਉਹ ਇਨਸਾਨ ਕਹਾਉਂਦੇ ਨੇ। ਮਹਾਰਾਜ ਸਾਨੂੰ ਸ਼ਕਤੀ ਬਖਸ਼ਣ, ਪਰਮਾਤਮਾ ਦਾ ਕੋਟਨ ਕੋਟ ਧੰਨਵਾਦ ਜਿਹਨੇ ਹੁਣ ਤੱਕ ਸਾਨੂੰ ਏਬਲ ਰੱਖਿਆ ਹੈ, ਗੁਰੂ ਸਾਹਿਬ ਦਾ ਕੋਟਨ ਕੋਟ ਧੰਨਵਾਦ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖੀਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਵਿਚਾਰ ਸਰਵਣ ਕਰਾ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਪ੍ਰਭ ਆਸਰੇ ਵਾਲੇ, ਬਹੁਤ ਬਹੁਤ ਧੰਨਵਾਦ। ਹੁਣ ਆਪ ਸੰਗਤਾਂ ਨੂੰ ਢਾਡੀ ਵਾਰਾ ਸਰਵਣ ਕਰਾਉਣਗੇ ਬੀਬੀ ਜਸਬੀਰ ਕੌਰ ਜੀ ਦੱਸ, ਉਹਨਾਂ ਦਾ ਜਥਾ ਆਪ ਸੰਗਤਾਂ ਨੇ ਇਸੇ ਤਰ੍ਹਾਂ ਸੱਜ ਰਹਿਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ,
1: ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ।

ਸੁਰਮਾ ਆਪਣਾ ਆਪ ਰਗੜਾਏ ਪਹਿਲਾਂ ਫਿਰ ਨੈਣਾਂ ਦੀ ਜੋਤ ਆਬਾਦ ਰੱਖੇ ਉਹ ਆਪਣੇ ਆਪ ਚੋਂ ਰੱਬ ਨੂੰ ਲੱਭ ਲੈਂਦਾ ਹੈ। ਸਤਿ ਸੰਤੋਖ ਜੋ ਸਾਥ ਰੱਖੇ ਉਹਨੇ ਕਿਸੇ ਨੂੰ ਮੱਤ ਸਿਖਾਵਣੀ ਕੀ, ਜਿਹੜਾ ਆਪਣੇ ਘਰੇ ਫਸਾਦ ਰੱਖੇ ਖਿੜੀ ਰਹਿੰਦੀ ਆ ਪੰਛੀ ਆ ਫੁੱਲ ਵਾਂਗੂਆਂ ਜਿਹੜੀ ਕੌਮ ਇਤਿਹਾਸ ਨੂੰ ਯਾਦ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਇਹਨਾਂ ਦੀ ਪਾਵਨ ਪਵਿੱਤਰ ਬਾਰਗਾਹ ਦੇ ਵਿੱਚ ਤਨ ਮਨ ਅਤੇ ਧਨ ਦੇ ਨਾਲ ਹਾਜ਼ਰੀਆਂ ਲਵਾਉਂਦੇ ਹੋਏ ਪਹੁੰਚੇ ਹੋ। ਆਓ ਸਭ ਤੋਂ ਪਹਿਲਾਂ ਆਪਾਂ ਫਤਿਹ ਦੇ ਸਿਮਰਨ ਦੇ ਨਾਲ ਜੁੜਨਾ, ਵਾਹਿਗੁਰੂ ਸ਼ਬਦ ਦਾ ਜਾਪ ਕਰਨਾ, ਕੋਈ ਵੀ ਰਸਨਾ ਵਾਂਝੀ ਨਾ ਰਵੇ, ਪਿਆਰ ਦਾ ਸਬੂਤ ਦੋਦੋ ਹੀ ਕਰ ਜੋੜ, ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ। ਆਪ ਜੀ ਗੁਰੂ ਦਰਬਾਰ ਅੰਦਰ ਆਏ ਹੋ, ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਤੁਸੀਂ ਨਮਸਕਾਰ ਕਰਨ ਵਾਸਤੇ ਪਹੁੰਚੇ ਹੋ। ਮਾਂ ਬਾਪ ਦੀ ਗੋਦ ਦਾ ਸ਼ਿੰਗਾਰ ਬੱਚੇ ਇਹਨਾਂ ਦੀ ਚੜ੍ਹਦੀ ਕਲਾ ਲਈ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਸਾਰਿਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਾਰੇ ਕੁਝ ਨਾ ਕੁਝ ਮੰਗਦੇ ਹਾਂ, ਹੱਥ ਜੋੜ ਕੇ ਅਰਦਾਸ ਕਰਦੇ ਹਾਂ, ਨੇਤਰ ਬੰਦ ਕਰਕੇ ਮਨੋ ਮਨ ਗੁਰੂ ਦੇ ਨਾਲ ਸਾਂਝ ਪਾਉਂਦੇ ਹਾਂ। ਪਤੰਜਲ ਰਿਸ਼ੀ ਲਿਖਦਾ ਕਹਿੰਦਾ ਬੰਦੇ ਦੇ ਮਨ ਦੀ ਇੱਕ ਅਵਸਥਾ ਹੈ, ਕਈ ਵਾਰੀ ਬੰਦਾ ਬਹੁਤ ਖੁਸ਼ ਹੁੰਦਾ ਹੈ, ਉਹ ਆਪਣੇ ਪਰਿਵਾਰ ਲਈ ਬੱਚਿਆਂ ਲਈ ਕਮਾਈ ਕਰਦਾ ਅਤੇ ਕਮਾਈ ਤਾਂ ਤੁਸੀਂ ਵੀ ਆਪਣੇ ਪਰਿਵਾਰ ਲਈ ਕਰਦੇ ਹੋ। ਕਈ ਵਾਰੀ ਬੰਦਾ ਆਪਣੇ ਪਰਿਵਾਰ ਲਈ ਕਮਾਈ ਕਰਦਾ, ਦੂਜਿਆਂ ਦੇ ਹੱਕ ਵੀ ਖਾ ਲੈਂਦਾ ਹੈ, ਆਪਣੇ ਬੱਚਿਆਂ ਲਈ ਪੈਸਾ ਕਮਾਉਂਦਾ, ਦੂਜਿਆਂ ਨਾਲ ਧੋਖਾ ਕਰਨ ਲੱਗਾ, ਬੇਈਮਾਨੀ ਕਰਨ ਲੱਗਾ, ਨਹੀਂ ਸੋਚਦਾ ਹੈ। ਅਤੇ ਕਈ ਵਾਰੀ ਇੱਦਾਂ ਹੁੰਦਾ ਹੈ ਵੀ ਬੰਦਾ ਜਿਹੜੇ ਬੱਚਿਆਂ ਲਈ ਕਮਾਉਂਦਾ ਉਹਦੇ ਨਾਲ ਗੱਲ ਕਰਨੀ, ਉਹਨਾਂ ਨੂੰ ਬੁਲਾਉਣਾ ਵੀ ਚੰਗਾ ਨਹੀਂ ਸਮਝਦਾ, ਪਰਿਵਾਰ ਨੂੰ ਜੀਆਂ ਨੂੰ ਬੁਲਾਉਣਾ ਨਹੀਂ ਚੰਗਾ ਸਮਝਦਾ। ਉਹ ਕਹਿੰਦਾ ਮੈਂ ਇਕੱਲਾ ਰਹਿਣਾ, ਮੈਨੂੰ ਇਕਾਂਤ ਰਹਿਣ ਦਿਓ, ਮੈਨੂੰ ਕੋਈ ਬੁਲਾਇਓ ਨਾ, ਕਮਰੇ 'ਚ ਕੁੰਡਾ ਲਾ ਕੇ ਇਕੱਲਾ ਬਹਿ ਜਾਂਦਾ, ਮਨ ਦੀ ਅਵਸਥਾ ਹੈ। ਮਹਾਰਾਜ ਰਹਿਮਤ ਕਰਨ ਅਸੀਂ ਡਾਕਟਰ ਤੋਂ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਵੀ ਡਾਕਟਰ ਸਾਹਿਬ ਮੇਰਾ ਸਰੀਰ ਠੀਕ ਨਹੀਂ, ਢਿੱਲ ਮੱਠ ਹੈ, ਉਹ ਕਹੇਗਾ ਵੀ ਐਕਸਰੇ ਕਰਨੇ ਪੈਣਗੇ, ਸਕੈਨਿੰਗਾਂ ਕਰਨੀਆਂ ਪੈਣਗੀਆਂ। ਸਰੀਰ ਦੇ ਹਰ ਇੱਕ ਅੰਗ ਬਾਰੇ ਸਾਨੂੰ ਜਿਹੜੇ ਡਾਕਟਰ ਉਹ ਮਸ਼ੀਨਾਂ ਦੱਸ ਦਿੰਦੇ ਨੇ। ਅਸੀਂ ਬਹੁਤ ਵਾਰੀ ਮਨ ਦੀ ਗੱਲ ਕਰਦੇ ਹਾਂ ਵੀ ਮਨ ਕੀ ਹੈ, ਮੇਰਾ ਨਹੀਂ ਮਨ ਕਰਦਾ ਮੈਂ ਆਹ ਚੀਜ਼ ਖਾਵਾਂ, ਅਤੇ ਮੇਰਾ ਨਹੀਂ ਮਨ ਕਰਦਾ ਮੈਂ ਫਲਾਣੇ ਬੰਦੇ ਨੂੰ ਬੁਲਾਵਾਂ। ਤੁਸੀਂ ਕਦੀ ਕਿਸੇ ਡਾਕਟਰ ਨੂੰ ਪੁੱਛਿਆ ਵੀ ਡਾਕਟਰ ਸਾਹਿਬ ਮਨ ਸਰੀਰ ਦੇ ਕਿਸੇ ਹਿੱਸੇ 'ਚ ਹੈ? ਕਿਸੇ ਮਸ਼ੀਨ ਜਾਂ ਕਿਸੇ ਡਾਕਟਰ ਨੇ ਦੱਸਣਾ, ਮਹਾਰਾਜ ਦੱਸਦੇ ਨੇ ਮਨ ਕੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ। ਮਹਾਰਾਜ ਰਹਿਮਤ ਕਰਨ ਸਾਰਿਆਂ ਦੀ ਅਸੀਂ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਬਹੁਤ ਵਾਰ ਅਸੀਂ ਬੇਨਤੀ ਕਰਦੇ ਹੁੰਦੇ ਹਾਂ ਜੇ ਅਸੀਂ ਸਟੇਜ 'ਤੇ ਆਏ ਹਾਂ ਅਤੇ ਔਗਣ ਸਾਡੇ 'ਚ ਨੇ, ਸਾਡੇ ਲਈ ਵੀ ਅਰਦਾਸ ਕਰਿਓ। ਅਸੀਂ ਇਸੇ ਤਰ੍ਹਾਂ ਸੰਗਤਾਂ ਦੇ ਜੋੜੇ ਝਾੜਨ ਦੀ ਜਿਹੜੀ ਸੇਵਾ ਕਰਦੇ ਰਹੀਏ। ਕੱਲ੍ਹ ਦੇ ਦੀਵਾਨਾਂ ਅੰਦਰ ਸੀ ਜਿਹੜਾ ਇਤਿਹਾਸ ਸਾਹਿਬ ਜੀ ਦੇ ਨਾਲ ਸਾਂਝ ਪਾਈ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਨੀਆਂ ਤੋਂ ਚਲੇ ਗਿਆ। ਜਦੋਂ ਸ਼ੇਰੇ ਪੰਜਾਬ ਗਿਆ, ਜਿੱਥੇ ਪੁੱਤਰਾਂ ਨੇ ਧਾਹਾਂ ਮਾਰੀਆਂ, ਉੱਥੇ ਸ਼ੇਰੇ ਪੰਜਾਬ ਦੀਆਂ ਰਾਣੀਆਂ ਵੀ ਚਿਖਾਂ ਅੰਦਰ ਸਤੀ ਹੋਣ ਲਈ ਤਿਆਰ, ਔਰ ਕਈ ਦਾਸੀਆਂ ਆਪਣੇ ਆਪ ਨੂੰ ਖਤਮ ਕਰਨ ਵਾਸਤੇ ਤਿਆਰ ਨੇ। ਸਭ ਤੋਂ ਛੋਟੀ ਮਹਾਰਾਣੀ ਜਿਹਦਾ ਨਾਮ ਹੈ ਮਹਾਰਾਣੀ ਜਿੰਦਾ, ਆਪਣੇ ਆਪ ਨੂੰ ਆਪਣੀ ਚਿਖਾ ਪਤੀ ਦੀ ਚਿਖਾ 'ਚ ਕਹਿੰਦੀ ਮੈਂ ਛਾਲ ਮਾਰ ਕੇ ਮਰ ਜਾਣਾ, ਪਤੀ ਦੀ ਚਿਖਾ ਵੱਲ ਵਧੀ ਅਤੇ ਪੁੱਤਰ ਰੋ ਉੱਠਿਆ। 9 ਮਹੀਨੇ 24 ਦਿਨ ਦਾ ਬਾਲ ਆਪਣੇ ਸੀਨੇ ਨਾਲ ਲਾਇਆ ਅਤੇ ਤਾਹਾਂ ਮਾਰਦੀ ਕਹਿੰਦੀ ਸਾਈਆਂ ਤੂੰ ਚਲੇ ਗਿਆ, ਪਰ ਮੈਂ ਅੱਜ ਤੇਰੇ ਮਗਰ ਵੀ ਨਹੀਂ ਆ ਸਕਦੀ ਕਿਉਂਕਿ ਮੈਂ ਆਪਣੇ ਪੁੱਤ ਨੂੰ ਪਾਲਣਾ, ਮੈਂ ਤੇਰੇ ਪੁੱਤਰ ਨੂੰ ਪਾਲਣਾ ਹੈ। ਧਿਆਨ ਸਿੰਘ ਡੋਗਰੇ ਨੂੰ ਸ਼ੇਰੇ ਪੰਜਾਬ ਕਹਿ ਕੇ ਗਿਆ, ਵਫ਼ਾਦਾਰ ਬਣ ਕੇ ਰਹੀ ਐਸੀ ਵਫ਼ਾਦਾਰੀ। ਖੜਕ ਸਿੰਘ ਨੂੰ ਵਾਰਸ ਬਣਾ ਕੇ ਗਿਆ ਸ਼ੇਰੇ ਪੰਜਾਬ। ਖੜਕ ਸਿੰਘ ਕਵਰ ਨੌ ਨਿਹਾਲ ਪਿਓ ਪੁੱਤਾਂ 'ਚ ਪਾੜਾ ਪਵਾ ਦਿੱਤਾ ਹੈ, ਪੁੱਤ ਦੇ ਰਾਹੀਂ ਪਿਓ ਨੂੰ ਕੈਦ 'ਚ ਸਿੜ ਦਿੱਤਾ ਹੈ। ਖੜਕ ਸਿੰਘ ਕੈਦ 'ਚ ਹੈ ਅਤੇ ਉਹਨੂੰ ਜ਼ਹਿਰ ਦੇਣ ਲੱਗ ਪਏ ਨੇ। ਕਈ ਵਾਰੀ ਖੜਕ ਸਿੰਘ ਕਹਿੰਦਾ ਮੈਨੂੰ ਮੇਰੇ ਪੁੱਤ ਦੇ ਨਾਲ ਮਨਾ ਦਿਓ, ਕਵਰ ਨੌ ਨਿਹਾਲ ਦੇ ਨਾਲ। ਅਤੇ ਜਾ ਕੇ ਕਵਰ ਨੌ ਨਿਹਾਲ ਨੂੰ ਕਹਿੰਦੇ ਨੇ ਤੇਰਾ ਬਾਪ ਕਹਿੰਦਾ ਵੀ ਮੇਰਾ ਪੁੱਤ ਮਰਦਾ ਨਹੀਂ, ਇਹ ਕੱਲ੍ਹ ਇਹਦੀ ਮੌਤ ਆਵੇ, ਇਹ ਅੱਜ ਮਰ ਜਾਵੇ। ਬਹੁਤ ਸਾਰੇ ਲੋਕ ਚੁਗਲਖੋਰ ਕਈ ਵਾਰੀ ਘਰ ਅੰਦਰ ਪਾੜਾ ਪਾ ਕੇ ਰੱਖ ਦਿੰਦੇ ਨੇ, ਔਰ ਕਵਰ ਨੌ ਨਿਹਾਲ ਜਿੱਦਣ ਖੜਕ ਸਿੰਘ ਦੀ ਮੌਤ ਹੋਈ ਉੱਦਣ ਹੀ ਪੁੱਤ ਨੂੰ ਵੀ ਮਾਰ ਦੇਣਾ ਸੱਜਾ ਸੱਟ ਕੇ। ਮੈਂ ਕਹਿੰਦੀ ਐਸਾ ਇਤਿਹਾਸ ਤੁਸੀਂ ਪੜ੍ਹ ਕੇ ਦੇਖਿਓ, ਪਰ ਮੈਂ ਸ਼ੋਰਟ ਅੰਦਰ ਜ਼ਿਕਰ ਕਰ ਜਾਵਾਂ ਵੀ ਸਭਰਾਵਾਂ ਦੇ ਮੈਦਾਨ ਦੀ ਜੰਗ ਹੋਈ। ਸ਼ੇਰੇ ਪੰਜਾਬ ਦਾ ਸਭ ਤੋਂ ਛੋਟਾ ਪੁੱਤਰ ਕੰਵਰ ਦਲੀਪ ਸਿੰਘ ਤਖ਼ਤ 'ਤੇ ਬੈਠਾ ਹੈ। ਸਭਰਾਵਾਂ ਦੇ ਮੈਦਾਨ ਅੰਦਰ ਸ਼ਾਮ ਸਿੰਘ ਸਰਦਾਰ ਜਿਹੜਾ ਸ਼ਹੀਦ ਹੋ ਗਿਆ, ਮਹਾਰਾਣੀ ਜਿੰਦਾ ਨੇ ਚਿੱਠੀ ਲਿਖੀ ਸੀ ਵੀ ਸ਼ਾਮ ਸਿੰਘ ਸਰਦਾਰ ਅੰਗਰੇਜ਼ਾਂ ਦੇ ਨਾਲ ਜੰਗ ਹੋਣੀ ਆ ਸਾਥ ਦੇ। ਸ਼ਾਮ ਸਿੰਘ ਸਰਦਾਰ ਦੀ ਸ਼ਹਾਦਤ ਨੂੰ ਅਜੇ 10 ਕੁ ਦਿਨ ਦਾ ਹੀ ਸਮਾਂ ਹੋਇਆ ਸੀ, ਅੰਗਰੇਜ਼ ਅਫਸਰ ਲਾਹੌਰ ਪਹੁੰਚ ਗਏ। ਜਦੋਂ ਗੋਰੇ ਸਾਡੇ ਪੰਜਾਬ ਦੀ ਧਰਤੀ 'ਤੇ ਕਾਬਜ਼ ਹੋਏ, ਮੈਂ ਉਸ ਸਮੇਂ ਦਾ ਜ਼ਿਕਰ ਕਰ ਰਹੀ ਹਾਂ, ਸੱਜੇ ਪਾਸੇ ਇਹ ਅੰਗਰੇਜ਼ ਬੈਠੇ ਨੇ ਦਰਬਾਰ 'ਚ ਲਾਹੌਰ ਦਰਬਾਰ, ਔਰ ਖੱਬੇ ਪਾਸੇ ਸਿੱਖ ਸਰਦਾਰ ਬੈਠੇ ਨੇ। ਅੰਗਰੇਜ਼ ਅਫਸਰਾਂ ਵਿੱਚੋਂ ਲਾਰਡ ਹਾਰਡਿੰਗ ਆਇਆ, ਉਹਨੇ ਕਿਹਾ ਵੀ ਸ਼ੇਰੇ ਪੰਜਾਬ ਜੇ
ਹੀਰੇ ਨੂੰ ਆਪਣੇ ਡੋਲੇ 'ਤੇ ਬੰਨਿਆ ਕਰਦੇ, ਜਿਹਨੂੰ ਕੋਹੇ ਨੂਰ ਹੀਰਾ ਆਖਿਆ ਜਾਂਦਾ। ਭਵਾਂ ਇੰਗਲੈਂਡ ਵਿੱਚ ਅੱਜ ਉਸ ਕੋਹੇ ਨੂਰ ਹੀਰੇ ਦੇ ਟੁਕੜੇ ਕਰ ਦਿੱਤੇ ਗਏ ਨੇ। ਸ਼ੇਰੇ ਪੰਜਾਬ ਆਪਣੇ ਡੋਲੇ 'ਤੇ ਬੰਨਿਆ ਕਰਦਾ, ਔਰ ਕੰਵਰ ਦਲੀਪ ਸਿੰਘ 'ਤੇ ਬੰਨਿਆ ਜਾਂਦਾ ਹੈ। ਉਹ ਸਾਨੂੰ ਹੀਰਾ ਦਿਖਾਇਆ ਜਾਵੇ, ਲਾਰਡ ਹਾਰਡਿੰਗ ਦੇ ਹੱਥ 'ਤੇ ਰੱਖਿਆ, ਸਾਰੇ ਅੰਗਰੇਜ਼ ਅਫਸਰਾਂ ਨੇ ਦੇਖਿਆ ਅਤੇ ਵਾਪਸ ਕਰ ਦਿੱਤਾ ਹੈ। ਜੰਗ ਦੇ ਮੈਦਾਨ ਅੰਦਰ ਤੇਜਾ ਸਿੰਘ, ਲਾਲ ਸਿੰਘ ਸਭਰਾਵਾਂ ਦੇ ਮੈਦਾਨ ਅੰਦਰ ਇਹ ਅੰਗਰੇਜ਼ਾਂ ਦੇ ਨਾਲ ਰਲ ਗਿਆ। ਇਹਨਾਂ ਨੇ ਗਦਾਰੀ ਕੀਤੀ, ਬਰੂਦ ਦੀ ਜਗ੍ਹਾ ਰੇਤੂ ਔਰ ਸਰੋਂ ਮਿਲਾ ਦਿੱਤੀ। ਬਿਨਾਂ ਵਜ੍ਹਾ ਤੋਂ ਫੌਜ ਲੈ ਕੇ ਜੰਗ ਦੇ ਮੈਦਾਨ ਅੰਦਰੋਂ ਭੱਜਿਆ ਏ। ਜੇ ਅੱਜ ਸਰਦਾਰਾਂ ਦੀ ਸ਼ਹਾਦਤ ਹੋਈ ਤਾਂ ਸਮਝ ਲਓ ਇਹਨਾਂ ਆਪਣਿਆਂ ਦਾ ਕਰਕੇ, ਜਿਹੜੇ ਅੰਦਰ ਗਤੀ ਅੰਗਰੇਜ਼ਾਂ ਨਾ ਮਿਲੇ ਔਰ ਬਾਹਰੋਂ ਪਰਿਵਾਰ ਦੇ ਨਾਲ ਖੂਨ ਦਾ ਦਿਖਾਵਾ ਕਰਦੇ ਨੇ। ਬਹੁਤ ਵਾਰ ਤੁਹਾਨੂੰ ਕਈ ਲੋਕਾਂ ਦੀ ਪਰਖ ਨਹੀਂ ਹੁੰਦੀ, ਪਰ ਮੈਂ ਕਹਿੰਦੀ ਜੇ ਪਰਖ ਆ ਵੀ ਜਾਵੇ ਤਾਂ ਹਰ ਇੱਕ ਸਮੇਂ ਕੋਈ ਜਵਾਬ ਬੋਲ ਕੇ ਨਹੀਂ ਦਿੱਤਾ ਜਾਂਦਾ, ਕਈ ਵਾਰੀ ਜਵਾਬ ਚੁੱਪ ਰਹਿ ਕੇ ਵੀ ਦੇਣਾ ਪੈਂਦਾ। ਪਰ ਅੱਜ ਮਹਾਰਾਣੀ ਜਿੰਦਾ ਬੇਵੱਸ ਹੈ, ਕਿਉਂਕਿ ਮਹਾਰਾਣੀ ਜਿੰਦਾ ਚੁੱਪ ਹੈ। ਮਹਾਰਾਣੀ ਜਿੰਦਾ ਅੱਜ ਕੁਝ ਕਹਿ ਨਹੀਂ ਸਕਦੀ। ਔਰ ਕਵੀ ਨੇ ਲਿਖਿਆ, ਜੋ ਤੂਨੇ ਕੀ ਵੋ ਦੁਸ਼ਮਨ ਵੀ ਨਹੀਂ ਕਰਤਾ ਹੈ ਦੁਸ਼ਮਨ ਕੇ ਸਾਥ, ਹਮ ਗਲਤ ਥੇ ਜੋ ਤੁਝੇ ਸਮਝਤੇ ਰਹੇ ਮਿਹਰਬਾਨ। ਅਪਣਾਓ ਧਿਆਨ ਸਿੰਘਾ, ਤੈਨੂੰ ਆਪਣੇ ਪਰਿਵਾਰ ਦਾ ਮੈਂਬਰ ਬਣਾ ਦਿੱਤਾ ਹੈ। ਅੱਜ ਸ਼ੇਰੇ ਪੰਜਾਬ ਦੇ ਪਰਿਵਾਰ ਨੂੰ ਡੋਬਿਆ ਤੇ ਤੂੰ ਆਪਣਾ ਬਣ ਕੇ ਡੋਬਿਆ, ਤੇਰੇ ਪਰਿਵਾਰ ਨੇ ਡੋਬ ਦਿੱਤਾ ਸ਼ੇਰੇ ਪੰਜਾਬ ਨੂੰ, ਜਿਹਦੇ 'ਤੇ ਮਾਣ ਸੀ। ਹੁਣ ਅੰਗਰੇਜ਼ ਅਫਸਰ ਚਾਹੁੰਦੇ ਨੇ ਵੀ ਤੇਜਾ ਸਿੰਘ, ਲਾਲ ਸਿੰਘ ਇਹਨਾਂ ਜੰਗ ਦੇ ਮੈਦਾਨ ਅੰਦਰ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਤੇਜਾ ਸਿੰਘ ਨੂੰ ਮਹਾਰਾਜੇ ਦਾ ਤਿਲਕ ਦੇਣੇ। ਮਹਾਰਾਣੀ ਜਿੰਦਾ ਨੂੰ ਪਤਾ ਲੱਗਿਆ ਕੰਵਰ ਦਲੀਪ ਸਿੰਘ ਨਾਬਾਲਗ ਸੀ, ਔਰ ਮਹਾਰਾਣੀ ਜਿੰਦਾ ਜੋ ਕਿਹਾ ਕਰਦੀ ਸੀ ਉਹੀ ਕੰਵਰ ਦਲੀਪ ਸਿੰਘ ਕਰਿਆ ਕਰਦਾ ਸੀ। ਮਹਾਰਾਣੀ ਜਿੰਦਾ ਨੇ ਕਿਹਾ ਵੀ ਅੱਜ ਤੇਜਾ ਸਿੰਘ ਨੂੰ ਦਰਬਾਰ ਦੇ ਵਿੱਚ ਤਿਲਕ ਦਿੱਤਾ ਜਾਣੇ। ਕੰਵਰ ਦਲੀਪ ਸਿੰਘ, ਤੇਜਾ ਸਿੰਘ ਗਦਾਰ ਹੈ, ਇਹਦੇ ਮੱਥੇ 'ਤੇ ਤਿਲਕ ਨਹੀਂ ਲਾਉਣਾ, ਤੇਰੇ ਬਾਪ ਦੀ ਆਤਮਾ ਕੁਰਲਾ ਉੱਠੇਗੀ। ਡੇਢ ਘੰਟਾ ਦਰਬਾਰ 'ਚ ਕੰਵਰ ਦਲੀਪ ਸਿੰਘ ਨੂੰ ਮਹਾਰਾਣੀ ਜਿੰਦਾ ਨੇ ਲੇਟ ਭੇਜਿਆ। ਜਦੋਂ ਕੰਵਰ ਦਲੀਪ ਸਿੰਘ ਦਰਬਾਰ 'ਚ ਪਹੁੰਚਿਆ ਤਾਂ ਅੰਗਰੇਜ਼ ਅਫਸਰ ਕਹਿਣ ਲੱਗੇ, ਮਹਾਰਾਜਾ ਸਾਹਿਬ ਤੁਸੀਂ ਲੇਟ ਆਏ ਹੋ, ਤੇਜਾ ਸਿੰਘ ਨੂੰ ਤਿਲਕ ਦੇਣੇ। ਜਦੋਂ ਇਹ ਗੱਲ ਕਹੀ ਤਾਂ ਕੰਵਰ ਦਲੀਪ ਸਿੰਘ ਨੇ ਧੌਣ ਹਿਲਾ ਦਿੱਤੀ ਔਰ ਆਪਣੇ ਹੱਥ ਪਿੱਛੇ ਕਰ ਲਿਆ ਵੀ ਮੈਂ ਇਹਨੂੰ ਤਿਲਕ ਨਹੀਂ ਦੇਣਾ। ਇਸ ਗੱਲ ਦਾ ਪਤਾ ਫਿਰ ਅੰਗਰੇਜ਼ਾਂ ਨੂੰ ਲੱਗ ਗਿਆ ਵੀ ਇਹ ਆਪਣੀ ਮਾਂ ਦਾ ਸਿਖਾਇਆ ਹੀ ਬੋਲਦਾ ਹੈ, ਜੋ ਕਹਿੰਦੇ ਕਰਦਾ ਉਹ ਮਹਾਰਾਣੀ ਜਿੰਦਾ ਜੋ ਆਖਦੀ ਹੈ। ਔਰ ਅੰਗਰੇਜ਼ਾਂ ਨੇ ਇੱਕ ਅਹਿਦਨਾਮਾ ਉਸ ਸਮੇਂ ਤਿਆਰ ਕੀਤਾ ਹੈ, ਸਿੱਖ ਸਰਦਾਰਾਂ ਨੇ ਸਾਡੇ ਨਾਲ ਬਿਨਾਂ ਵਜ੍ਹਾ ਤੋਂ ਜੰਗ ਕੀਤਾ, ਇਹਦੇ ਲਈ ਬਿਸਤ ਦਬਾਬ ਦਾ ਇਲਾਕਾ ਸੀ, ਇੱਥੇ ਕਬਜ਼ਾ ਕਰਦੇ ਹਾਂ ਔਰ 1.5 ਕਰੋੜ ਰੁਪਈਆ ਅਸੀਂ ਜੁਰਮਾਨਾ ਕਰਦੇ ਹਾਂ, 50 ਲੱਖ ਖਜ਼ਾਨੇ 'ਚੋਂ ਮਿਲ ਗਿਆ। 75 ਲੱਖ ਦੇ ਕੇ ਉਹ ਕਹਿੰਦਾ ਮੈਨੂੰ ਕਸ਼ਮੀਰ ਦਾ ਰਾਜਾ ਬਣਾ ਦਿੱਤਾ ਜਾਵੇ, ਤੇਜਾ ਸਿੰਘ ਕਹਿਣ ਲੱਗਾ। ਔਰ ਜਦੋਂ ਇਹ ਅੰਗਰੇਜ਼ ਇਸ ਗੱਲ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਮਹਾਰਾਣੀ ਜਿੰਦਾ ਸਾਰਾ ਕੁਝ ਆਪਣੇ ਪੁੱਤ ਨੂੰ ਸਿਖਾਉਂਦੀ, ਉਹਨਾਂ ਨੇ ਕਿਹਾ ਵੀ ਕਿਉਂ ਨਾ ਪਿਓ ਮਾਂ ਪੁੱਤ ਨੂੰ ਵੱਖ ਕਰ ਦਿੱਤਾ ਜਾਵੇ। ਇੱਕ ਦਿਨ ਮਹਾਰਾਣੀ ਜਿੰਦਾ ਨੂੰ ਅੰਗਰੇਜ਼ ਅਫਸਰ ਕਹਿਣ ਲੱਗੇ, ਮਹਾਰਾਣੀ ਸਾਹਿਬਾ, ਕੰਵਰ ਦਲੀਪ ਸਿੰਘ ਆਪਣੇ ਸਾਥੀਆਂ ਦੇ ਨਾਲ ਸੈਰ ਕਰਨ ਵਾਸਤੇ ਚਲੇ ਜਾਵੇ। ਮਹਾਰਾਣੀ ਜਿੰਦਾ ਨੇ ਆਪਣੇ ਪੁੱਤ ਨੂੰ ਸੈਰ ਕਰਨ ਵਾਸਤੇ ਭੇਜ ਦਿੱਤਾ ਹੈ। 200 ਸਿੱਖ ਸਰਦਾਰਾਂ ਦੇ ਬੱਚੇ ਨਾਲ ਜਾਇਆ ਕਰਦੇ ਸਨ। ਕੰਵਰ ਦਲੀਪ ਸਿੰਘ ਸੈਰ ਕਰਨ ਵਾਸਤੇ ਗਿਆ, ਲੈ ਗਿਆ ਤੇ ਸਾਰੀ ਰਾਤ ਕੰਵਰ ਦਲੀਪ ਸਿੰਘ ਆਇਆ ਨਹੀਂ। ਮਾਂ ਉਡੀਕ ਕਰਦੀ ਰਹੀ। ਇੱਧਰ ਅੰਗਰੇਜ਼ ਅਫਸਰਾਂ ਨੇ ਮਹਾਰਾਣੀ ਜਿੰਦਾ ਨੂੰ ਕਿਹਾ ਵੀ ਮਹਾਰਾਣੀ ਸਾਹਿਬਾ, ਤੁਹਾਨੂੰ ਸਾਡੇ ਨਾਲ ਚੱਲਣਾ ਪਵੇਗਾ, ਤੁਸੀਂ ਮਹਿਲਾਂ 'ਚ ਨਹੀਂ ਰਹਿ ਸਕਦੇ। ਮਹਾਰਾਣੀ ਜਿੰਦਾ ਕਹਿੰਦੀ ਕਿੱਥੇ ਲੈ ਕੇ ਜਾਣਾ, ਕਹਿੰਦੇ ਤੁਸੀਂ ਸਾਡੇ ਨਾਲ ਤੁਰੋ। ਮਹਾਰਾਣੀ ਕਹਿੰਦੀ ਜੇ ਅੰਗਰੇਜ਼ ਚਾਹੁੰਦੇ ਨੇ ਵੀ ਮੈਂ ਕਿਲੇ 'ਚ ਨਾ ਰਵਾਂ ਤੇ ਮੈਂ ਚਲੇ ਜਾਂਦੀ ਹਾਂ, ਸਾਰੀ ਰਾਤ ਮੈਂ ਬੈਠ ਕੇ ਕੱਟੀ, ਮੇਰੇ ਕੰਵਰ ਦਲੀਪ ਨੂੰ ਕੱਲ੍ਹ ਦੇ ਲੈ ਕੇ ਗਏ ਤੇ ਮੇਰੇ ਕੰਵਰ ਦਲੀਪ ਨੂੰ ਆ ਲੈਣ ਦਿਓ, ਮੇਰਾ ਪੁੱਤ ਮੇਰੇ ਕੋਲ ਹੋਵੇਗਾ, ਮੈਂ ਝੁੱਗੀ ਝੌਂਪੜੀ 'ਚ ਵੀ ਰਾਤ ਬਤੀਤ ਕਰ ਲਵਾਂਗੀ। ਮਹਾਰਾਣੀ ਸਾਹਿਬਾ, ਕੰਵਰ ਦਲੀਪ ਸਿੰਘ ਨੂੰ ਹੁਣ ਤੁਹਾਡੇ ਨਾਲ ਮਿਲਣ ਨਹੀਂ ਦਿੱਤਾ ਜਾਵੇਗਾ। ਮਹਾਰਾਣੀ ਨੇ ਫੇਰ ਕਿਹਾ, ਮੈਨੂੰ ਮੇਰੇ ਪੁੱਤ ਨਾਲ ਤੇ ਮਿਲਣ ਦਿਓ, ਮੇਰੇ ਪੁੱਤ ਨੂੰ ਆ ਲੈਣ ਦਿਓ। ਜ਼ਬਰਦਸਤੀ ਮਹਾਰਾਣੀ ਜਿੰਦਾ ਨੂੰ ਸ਼ੇਖੂਪੁਰ ਦੇ ਕਿਲੇ 'ਚ ਲੈ ਗਏ ਨੇ। ਮਹਾਰਾਣੀ ਜਿੰਦਾ ਨੂੰ ਉੱਥੇ ਜਾ ਕੇ ਬੰਦੀ ਬਣਾ ਲਿਆ। ਸ਼ੇਖੂਪੁਰ ਦੇ ਕਿਲੇ 'ਚ ਮਾਂ ਹੈ। ਇੱਧਰ ਕੰਵਰ ਦਲੀਪ ਸਿੰਘ ਜਦੋਂ ਅਗਲੇ ਦਿਨ ਆਇਆ, ਛੋਟਾ ਜਿਹਾ ਬੱਚਾ ਹੈ, ਦੇਖਿਆ ਵੀ ਮੇਰੀ ਮਾਂ ਕਿਲੇ 'ਚ ਨਹੀਂ, ਉੱਚੀ ਉੱਚੀ ਰੋਣ ਲੱਗਾ, ਸਾਰੇ ਆਪਣੀ ਮਾਂ ਨੂੰ ਲੱਭਿਆ ਪਰ ਮਾਂ ਮਹਾਰਾਣੀ ਜਿੰਦਾ ਨਹੀਂ ਲੱਭੀ। ਕੰਵਰ ਦਲੀਪ ਸਿੰਘ ਨੂੰ ਬੁਖਾਰ ਚੜ ਗਿਆ, ਇਹਨੇ ਕੁਝ ਦਿਨ ਕੁਝ ਖਾਧਾ ਨਹੀਂ। ਮੈਂ ਆਪਣੀ ਮਾਂ ਨੂੰ ਮਿਲਣਾ ਹੈ,
ਪਰ ਬੱਚਾ ਸੀ ਬੇਵੱਸ ਸੀ, ਕੁਝ ਕਰ ਨਹੀਂ ਸਕਦਾ। ਆਖਰਕਾਰ ਇਹਨੂੰ ਅੰਗਰੇਜ਼ਾਂ ਦੀ ਗੱਲ ਮੰਨਣੀ ਪਈ। ਉਧਰ ਮਹਾਰਾਣੀ ਜਿੰਦਾ ਇੱਕ ਇੱਕ ਦਿਨ ਰੋ ਕੇ ਗੁਜ਼ਾਰਦੀ ਆ, ਮੇਰਾ ਪੁੱਤਰ ਹੁੰਦਾ ਹੋਵੇਗਾ, ਮੇਰਾ ਕਵਰ ਦਲੀਪ ਸਿੰਘ ਮੇਰੇ ਤੋਂ ਬਿਨਾਂ ਰਹਿੰਦਾ ਨਹੀਂ। ਓਏ ਪਾਪੀਓ, ਮੈਨੂੰ ਮੇਰੇ ਪੁੱਤ ਦੇ ਨਾਲ ਮਿਲਾ ਦਿਓ, ਮੈਂ ਤੁਹਾਡੇ ਤੋਂ ਕੁਝ ਨਹੀਂ ਮੰਗਾਂਗੀ, ਮੈਂ ਦਿਨ ਕੱਟ ਲਵਾਂਗੀ। ਪਰ ਮਹਾਰਾਣੀ ਜਿੰਦਾ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ। ਇੱਕ ਦਿਨ ਰੱਥ ਸ਼ੇਖੂਪੁਰ ਦੇ ਕਿਲ੍ਹੇ ਤੋਂ ਬਾਹਰ ਆ ਗਿਆ ਔਰ ਮਹਾਰਾਣੀ ਜਿੰਦਾ ਨੂੰ ਇਹ ਗੱਲ ਆਖੀ ਗਈ, ਮਹਾਰਾਣੀ ਸਾਹਿਬਾ ਤੁਸੀਂ ਆਣ ਕੇ ਰੱਥ ਦੇ ਵਿੱਚ ਬੈਠ ਜਾਓ। ਸੱਚ ਜਾਣੋ ਮਹਾਰਾਣੀ ਜਿੰਦਾ ਦੇ ਚਿਹਰੇ 'ਤੇ ਖੁਸ਼ੀ ਆ ਗਈ ਵੀ ਇਹ ਇਹਨਾਂ ਨੂੰ ਖੋਰੇ ਮੇਰੇ 'ਤੇ ਤਰਸ ਆ ਗਿਆ ਅੰਗਰੇਜ਼ਾਂ ਨੂੰ, ਇਹ ਮੈਨੂੰ ਲਾਹੌਰ ਲੈ ਕੇ ਚੱਲੇ, ਮੇਰੇ ਪੁੱਤ ਕੋਲੇ ਲੈ ਕੇ ਚੱਲੇ ਨੇ। ਮਹਾਰਾਣੀ ਜਿੰਦਾ ਕਹਿੰਦੀ, ਓਏ ਮੈਨੂੰ ਮੇਰੇ ਪੁੱਤ ਕੋਲ ਲੈ ਕੇ ਚੱਲੇ ਹੋ, ਜੇ ਅੰਗਰੇਜ਼ ਨਿੱਤ ਨਾ ਮਿਲਣ ਦੇਣਗੇ ਤੇ ਲਾਗੇ ਤੇ ਰਵਾਂਗੀ, ਮੇਰਾ ਪੁੱਤ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇਗਾ, ਇਹਨਾਂ ਨੇ ਬੰਦੀ ਬਣਾਇਆ, ਹੁਣ ਮੈਨੂੰ ਵਾਪਸ ਲੈ ਕੇ ਚੱਲੇ, ਮੈਨੂੰ ਮੇਰੇ ਪੁੱਤ ਦੀ ਖਬਰ ਤੇ ਮਿਲਦੀ ਰਹੇਗੀ। ਮਹਾਰਾਣੀ ਜਿੰਦਾ ਨੇ ਫਿਰ ਸਿਪਾਹੀਆਂ ਨੂੰ, ਅੰਗਰੇਜ਼ ਸਿਪਾਹੀਆਂ ਨੂੰ ਪੁੱਛਿਆ, ਤੁਸੀਂ ਮੇਰੇ ਪੁੱਤ ਕੋਲ ਲੈ ਕੇ ਚੱਲੇ ਹੋ? ਕੁਝ ਨਹੀਂ ਬੋਲੇ। ਮਹਾਰਾਣੀ ਨੇ ਤੀਜੀ ਵਾਰੀ ਪੁੱਛਿਆ, ਇੱਕ ਅੰਗਰੇਜ਼ ਅਫਸਰ ਕਹਿਣ ਲੱਗਾ, ਮਹਾਰਾਣੀ ਸਾਹਿਬਾ ਤੁਹਾਨੂੰ ਸਤਿਕਾਰ ਨਾਲ ਲੈ ਕੇ ਚੱਲੇ ਹਾਂ, ਅਸੀਂ ਤੁਹਾਨੂੰ ਇੰਨਾ ਹੀ ਦੱਸ ਸਕਦੇ ਹਾਂ ਕਿਉਂਕਿ ਤੁਹਾਨੂੰ ਲਿਜਾਣ ਦੀ ਜ਼ਿੰਮੇਵਾਰੀ ਸਾਡੀ ਮੋਢਿਆਂ 'ਤੇ ਹੈ। ਮਹਾਰਾਣੀ ਜਿੰਦਾ ਚੁੱਪ ਕਰਕੇ ਬਹਿ ਗਈ। ਰੱਥ ਤੁਰਿਆ ਜਾ ਰਿਹਾ, ਜਦੋਂ ਰੱਥ ਸਤਲੁਜ ਦੇ ਕੰਢਿਆਂ 'ਤੇ ਪਹੁੰਚਿਆ ਨਾ, ਤਾਂ ਮਹਾਰਾਣੀ ਜਿੰਦਾ ਨੂੰ ਪਤਾ ਲੱਗ ਗਿਆ, ਮੈਨੂੰ ਲਾਹੌਰ ਨਹੀਂ ਲੈ ਕੇ ਚੱਲੇ, ਇਹ ਮੈਨੂੰ ਮੇਰੇ ਪੁੱਤ ਕੋਲ ਨਹੀਂ ਲੈ ਕੇ ਚੱਲੇ, ਇਹ ਮੈਨੂੰ ਪੰਜਾਬ ਤੋਂ ਬਾਹਰ ਲੈ ਕੇ ਚੱਲੇ ਨੇ, ਮੈਨੂੰ ਮੇਰੇ ਪਰਿਵਾਰ ਤੋਂ ਬਾਹਰ ਲੈ ਕੇ ਚੱਲੇ ਨੇ। ਮਹਾਰਾਣੀ ਜਿੰਦਾ ਇੱਕਦਮ ਆਵਾਜ਼ ਦੇ ਕੇ ਕਹਿੰਦੀ, ਉਹ ਰੋਕੋ ਰੱਥ, ਰੱਥ ਰੋਕ ਦਿਓ, ਮੈਂ ਆਪਣੇ ਪੁੱਤ ਨੂੰ ਮਿਲਣਾ। ਮਹਾਰਾਣੀ ਜਿੰਦਾ ਰੱਥ ਤੋਂ ਉਤਰੀ ਤੇ ਧਾਹਾਂ ਮਾਰਦੀ ਕਹਿੰਦੀ ਹੈ, ਮੈਨੂੰ ਇੱਕ ਵਾਰੀ ਤੇ ਮੇਰੇ ਪੁੱਤ ਨਾਲ ਮਿਲਾ ਦਿਓ, ਮਾਂ ਦੀਆਂ ਅੰਦਰਾਂ ਤੜਫਦੀਆਂ, ਮੇਰਾ ਪੁੱਤ ਰੋਂਦਾ ਹੋਵੇਗਾ, ਮੇਰਾ ਕਬਰ ਦਲੀਪ ਰੋਂਦਾ ਹੋਵੇਗਾ। ਸ਼ਾਮ ਦਾ ਸਮਾਂ, ਢਲਦਾ ਸੂਰਜ, ਸੂਰਜ ਦੀਆਂ ਲਾਲ ਕਿਰਨਾਂ ਪਾਣੀ ਵਿੱਚ ਅੱਗ ਲਾ ਰਹੀਆਂ ਸਨ ਤੇ ਮਹਾਰਾਣੀ ਜਿੰਦਾਂ ਦੇ ਅੱਜ ਛਾਲੇ ਹੋ ਫਿਸ ਰਹੇ ਸਨ, ਜਿਹੜੇ ਮਨ ਅੰਦਰ ਦਰਦਾਂ ਦੇ ਛਾਲੇ। ਇੱਕ ਆਵਾਜ਼ ਆਈ, ਨੀ ਜਿੰਦਾ ਤੂੰ ਅਭਾਗਣ ਹੈ, ਤੂੰ ਕਹਿੰਦੀ ਹੈ ਤੈਨੂੰ ਤੇਰੇ ਪੁੱਤ ਦੇ ਨਾਲ ਮਿਲਣ ਦੇਣਗੇ? ਨਹੀਂ, ਨੀ ਅਭਾਗਣੇ, ਇਹਨਾਂ ਨੇ ਤਾਂ ਤੇਰੇ ਪਤੀ ਦੀ ਸਮਾਧ 'ਤੇ ਤੈਨੂੰ ਮੱਥਾ ਟੇਕਣ ਵੀ ਨਹੀਂ ਦੇਣਾ। ਉਹ ਪੁੱਤ ਜਿਹੜਾ ਰੁੱਸ ਜਾਂਦਾ ਮਾਂ ਮਨਾਉਂਦੀ, ਦਹੀਂ ਦੇ ਨਾਲ ਆਪਣੇ ਬੱਚੇ ਦੇ ਕੇਸ ਧੋਂਦੀ, ਮੁੱਖ ਚੁੰਮਦੀ, ਅੱਜ ਮਾਂ ਕਿਵੇਂ ਵਿਲਕ ਰਹੀ ਹੈ, ਮਾਂ ਦਾ ਦਰਦ ਕਵਿਤਾ ਮੇਰੇ

ਸਤਲੁਜ ਦੇ ਕੰਢਿਆਂ ਤੇ ਖੜੀ ਮਹਾਰਾਣੀ ਜਿੰਦਾ ਤਾਹਾ ਮਾਰ ਕੇ ਰੋ ਰਹੀ ਹੈ। ਕਹਿੰਦੇ ਮੁੜ ਮੁੜ ਵੇਖਦੀ ਸਤਲੁਜ ਦੇ ਕੰਢਿਆਂ ਨੂੰ, ਉਹਦੇ ਹੌਸਲੇ ਦੇ ਥੰਮ ਢਹਿ ਚੱਲੇ, ਉਹਦੇ ਸੀਨੇ ਦੇ ਵਿੱਚ ਅਬਾਲ ਆਇਆ, ਵਾਲੀ ਰਾਜ ਦੇ ਤਖ਼ਤ ਤੋਂ ਲਹਿ ਚੱਲੇ। ਤੇਰਾ ਤੇ ਲਾਲ ਦਲੀਪ ਵੇ ਰੱਬ ਰਾਖਾ, ਅਸੀਂ ਦੁਸ਼ਮਣਾਂ ਦੇ ਵੱਸ ਪੈ ਚੱਲੇ, ਨੀ ਵਾਏ ਆਖਦੀ ਮੇਰੇ ਸ਼ਹਿਨ ਸ਼ਾਹ, ਤਾਈਂ ਚਾਰ ਦਿਨ ਤੇਰੇ ਮਹਿਲਾਂ ਵਿੱਚ ਰਹਿ ਚੱਲੇ। ਦੋ ਘੜੀ ਨਾ ਸੁੱਖ ਦਾ ਸਾਹ ਆਇਆ, ਦੁੱਖ ਦਰਦ ਮੁਸੀਬਤਾਂ ਸਹਿ ਚੱਲੇ, ਉਹ ਦੋਸਤ ਜਿਨ੍ਹਾਂ ਨੂੰ ਆਪਣੇ ਆਖਦਾ ਸਹਿ, ਅੱਜ ਰਾਣੀ ਤੇਰੀ ਆਪਣੇ ਨਾਲ ਲੈ ਚੱਲੇ। ਸ਼ੇਰੇ ਪੰਜਾਬ ਕਿਹਾ ਕਰਦਾ ਸੀ ਵੀ ਉਹ ਜਿਹੜੇ ਅੰਗਰੇਜ਼ ਹੈ ਨਾ ਮੇਰੇ ਦੋਸਤ ਹੈ, ਅਤੇ ਕਈ ਘੰਟੇ ਅੰਗਰੇਜ਼ ਲਾਈਨਾਂ ਵਿੱਚ ਖੜ੍ਹੇ ਰਿਹਾ ਕਰਦੇ ਸੀ ਤੋਹਫੇ ਲੈ ਕੇ ਸ਼ੇਰੇ ਪੰਜਾਬ ਨੂੰ ਮਿਲਣ ਵਾਸਤੇ, ਧਾਹਾਂ ਮਾਰ ਕੇ ਕਹਿੰਦੀ ਹੈ ਇਹਨਾਂ ਨੂੰ ਦੋਸਤ ਆਖਦਾ ਸੀ। ਸ਼ੇਰੇ ਪੰਜਾਬ ਦੇਖ ਤੇਰੇ ਪੁੱਤ ਨੂੰ ਔਰ ਮੈਨੂੰ ਵੱਖ ਕਰ ਦਿੱਤਾ, ਰੋਂਦੀ ਹੈ ਮਹਾਰਾਣੀ ਜਿੰਦਾ। ਮਹਾਰਾਣੀ ਜਿੰਦਾ ਨੂੰ ਸ਼ੇਖੂਪੁਰ ਤੋਂ ਬਨਾਰਸ ਦੇ ਕਿਲ੍ਹੇ 'ਚ ਲੈ ਗਏ ਅਤੇ ਦੋ ਦਾਸੀਆਂ ਸ਼ਾਮੂ ਅਤੇ ਗੋਮਤਾ ਮਹਾਰਾਣੀ ਜਿੰਦਾ ਦੇ ਦਾਜ 'ਚ ਆਈਆਂ ਸੀ, ਮੰਨਾ ਸਿੰਘ ਔਲਖ ਨੇ ਭੇਜੀਆਂ, ਜਿਹੜੀਆਂ ਮਹਾਰਾਣੀ ਜਿੰਦਾ ਦੇ ਨਾਲ ਸਨ। ਜਿਹੜੇ ਨਿਕਟ ਵਰਤੀ ਸਰਦਾਰ, ਕਈਆਂ ਨੂੰ ਮਹਾਰਾਣੀ ਜਿੰਦਾ ਦੇ ਨਾਲ ਮਿਲ ਨਹੀਂ ਦਿੱਤਾ ਜਾਂਦਾ, ਕਈਆਂ ਨੂੰ ਮਾਰ ਦਿੱਤਾ ਗਿਆ ਹੈ। ਮਹਾਰਾਣੀ ਜਿੰਦਾ ਦੇ ਵਕੀਲ ਨੇ ਕਲਕੱਤੇ ਦਰਖਾਸਤ ਦਿੱਤੀ ਵੀ ਮਹਾਰਾਣੀ ਜਿੰਦਾ ਸ਼ੇਰੇ ਪੰਜਾਬ ਦੀ ਵਿਧਵਾ ਹੈ, ਕੰਵਰ ਦਲੀਪ ਸਿੰਘ ਦੀ ਮਾਂ ਹੈ, ਉਹਨਾਂ ਨਾਲ ਕੈਦੀਆਂ ਵਾਲਾ ਸਲੂਕ ਨਾ ਕੀਤਾ ਜਾਵੇ। ਉਹਨਾਂ ਨੇ ਇਹ ਗੱਲ ਕਹੀ ਅੰਗਰੇਜ਼ਾਂ ਨੇ ਵੀ ਅਸੀਂ ਮਹਾਰਾਣੀ ਜਿੰਦਾ ਨੂੰ ਸ਼ੇਰੇ ਪੰਜਾਬ ਦੀ ਵਿਧਵਾ ਹੀ ਨਹੀਂ ਮੰਨਦੇ ਔਰ ਨਾ ਹੀ ਕੰਵਰ ਦਲੀਪ ਦੀ ਮਾਂ ਮੰਨਦੇ ਹਾਂ। ਫੇ ਗੱਲ ਇਹ ਆਖੀ ਗਈ ਉਹਨਾਂ ਨੇ, ਫੇ ਆਖਿਆ ਜੀਵਨ ਸਿੰਘ ਨੇ ਦਰਖਾਸਤ ਦੇ ਕੇ ਵੀ ਮਹਾਰਾਣੀ ਜਿੰਦਾ ਸਤਿਕਾਰਯੋਗ ਹੈ, ਉਹਨਾਂ ਨਾਲ ਐਸਾ ਸਲੂਕ ਨਾ ਕੀਤਾ ਜਾਵੇ। ਉਹ ਕੰਵਰ ਦਲੀਪ ਸਿੰਘ ਦੀ ਮਾਂ ਹੈ, ਸ਼ੇਰੇ ਪੰਜਾਬ ਦੀ ਵਿਧਵਾ ਹੈ, ਅਤੇ ਗੋਰਿਆਂ ਨੇ ਇਹ ਗੱਲ ਕਹੀ ਵੀ ਉਹ ਸ਼ੇਰੇ ਪੰਜਾਬ ਦੀ ਆਪਣੇ ਆਪ ਨੂੰ ਵਿਧਵਾ ਦੱਸਦੀ ਹੈ, ਕੰਵਰ ਦਲੀਪ ਸਿੰਘ ਦੀ ਮਾਂ ਦੱਸਦੀ, ਇਸੇ ਕਰਕੇ ਅਸੀਂ ਉਹਦੇ ਫੈਸਲੇ 'ਤੇ ਕੋਈ ਸੁਣਵਾਈ ਨਹੀਂ ਕਰਨੀ। ਹੁਣ ਅੰਗਰੇਜ਼ ਅਫਸਰ ਚਾਹੁੰਦੇ ਨੇ ਵੀ ਮਹਾਰਾਣੀ ਜਿੰਦਾ ਨੂੰ ਹੋਰ ਜਲੀਲ ਕੀਤਾ ਜਾਵੇ। ਮਹਾਰਾਣੀ ਜਿੰਦਾ ਜਲੀਲ ਹੋਵੇਗੀ, ਸਿੱਖ ਸਰਦਾਰਾਂ ਨੂੰ ਪਤਾ ਲੱਗੇਗਾ, ਉਹ ਬਾਹਰ ਬੈਠੇ ਭੜਕਣਗੇ, ਭੜਕਣਗੇ ਅਤੇ ਬਗਾਵਤ ਕਰਨਗੇ, ਬਗਾਵਤ ਜਦੋਂ ਸਾਡੇ ਨਾਲ ਕਰਨਗੇ ਔਰ ਸਾਨੂੰ ਮੌਕਾ ਮਿਲ ਜਾਵੇਗਾ ਪੰਜਾਬ 'ਤੇ ਪੂਰਨ ਤੌਰ 'ਤੇ ਕਬਜ਼ਾ ਕਰਨ ਦੇ ਲਈ। ਹੁਣ ਮਹਾਰਾਣੀ ਜਿੰਦਾ ਦੇ ਕੋਲ ਦੋ ਮੇਮਾਂ ਭੇਜੀਆਂ, ਇੱਕ ਦਾ ਨਾਮ ਹੈ ਐਲਨ ਅਤੇ ਇੱਕ ਦਾ ਨਾਮ ਹੈ ਸਟੈਲਨ। ਮਹਾਰਾਣੀ ਜਿੰਦਾ ਨੂੰ ਆਖਣ ਲੱਗੀਆਂ ਵੀ ਮਹਾਰਾਣੀ ਸਾਹਿਬਾ, ਸਾਨੂੰ ਜਿਹੜੀ ਸੂਚਨਾ ਮਿਲੀ ਹੈ ਵੀ ਤੁਹਾਡੇ ਤੋਂ ਕੋਈ ਜ਼ਰੂਰੀ ਕਾਗਜ਼ਾਤ ਨਹੀਂ ਹੈ, ਔਰ ਜੇ ਇਹ ਕਾਗਜ਼ਾਤ ਬਾਹਰ ਚਲੇ ਗਿਆ ਤਾਂ ਬਗਾਵਤ ਹੋ ਸਕਦੀ, ਅਸੀਂ ਤੁਹਾਡੀ ਤਲਾਸ਼ੀ ਲੈਣ ਵਾਸਤੇ ਆਈ ਹਾਂ। ਦੋ ਦਾਸੀਆਂ ਨੂੰ ਕਹਿ ਦਿੱਤਾ ਵੀ ਤੁਸੀਂ ਬਾਹਰ ਚਲੇ ਜਾਓ ਔਰ ਮਹਾਰਾਣੀ ਜਿੰਦਾ ਦੇ ਕੋਲ ਅਸੀਂ ਇਹਨਾਂ ਦੀ ਤਲਾਸ਼ੀ ਲੈਣੀ ਹੈ। ਜਾਮਾ ਤਲਾਸ਼ੀ ਕਮਰੇ 'ਚ ਲੈ ਗਈਆਂ ਔਰ ਦਰਵਾਜ਼ਾ ਲੌਕ ਕੀਤਾ ਹੈ। ਇਹ ਕਹਿੰਦੀ ਹੈ ਵੀ ਮਹਾਰਾਣੀ ਜਿੰਦਾ ਦੀ ਜਾਮਾ ਤਲਾਸ਼ੀ ਲੈਣੀ ਹੈ। ਜਾਮਾ ਤਲਾਸ਼ੀ ਦਾ ਮਤਲਬ ਕੀ ਹੁੰਦਾ? ਵੀ ਜਿਹੜੇ ਬੰਦੇ ਨੇ ਸਰੀਰ 'ਤੇ ਕੱਪੜੇ ਪਾਏ ਉਹਨਾਂ ਦੀ ਤਲਾਸ਼ੀ ਲੈਣੀ, ਤੁਹਾਡੀਆਂ ਜੇਬਾਂ, ਤੁਹਾਡੇ ਗੀਸੇ, ਦਸਤਾਰ ਹੈ, ਦਸਤਾਰ ਨੂੰ ਚੈੱਕ ਕਰਨਾ। ਕਿਸੇ ਬੀਬੀ ਨੇ ਦੁਪੱਟਾ ਲਿਆ, ਉਹ ਦੁਪੱਟੇ ਨੂੰ ਚੈੱਕ ਕਰਨਾ ਹੈ। ਕਿਸੇ ਨੂੰ ਕਰੇ ਗੰਢ ਤਾਂ ਨਹੀਂ ਦਿੱਤੀ, ਇੱਥੋਂ ਤੱਕ ਕਿ ਨੇਫੇ ਵੀ ਚੈੱਕ ਕਰ ਲੈਣੇ। ਇਹਨੂੰ ਜਾਮਾ ਤਲਾਸ਼ੀ ਆਖਿਆ ਜਾਂਦਾ ਹੈ। ਇਹਨਾਂ ਨੇ ਮਹਾਰਾਣੀ ਜਿੰਦਾ ਨੂੰ ਕਿਹਾ ਵੀ ਤੁਹਾਡੀ ਜਾਮਾ ਤਲਾਸ਼ੀ ਕਰਨੀ ਹੈ, ਪਰ ਜਾਮਾ ਤਲਾਸ਼ੀ ਕਰਨ ਦੇ ਬਹਾਨੇ ਮਹਾਰਾਣੀ ਜਿੰਦਾ ਦੇ ਸਰੀਰ ਦੇ ਇਕੱਲੇ ਇਕੱਲੇ ਬਸਤਰ ਉਤਾਰ ਕੇ ਮਹਾਰਾਣੀ ਜਿੰਦਾ ਦੀ ਬਦਨ ਤਲਾਸ਼ੀ ਲਈ ਗਈ। ਮਹਾਰਾਣੀ ਜਿੰਦਾ ਨੂੰ ਨਿਰਵਸਤਰ ਕਰ ਦਿੱਤਾ ਹੈ। ਥਾਨਾਂ ਦੇ ਥਾਨ ਕੱਪੜੇ ਦਾਨ ਕਰਨ ਵਾਲੀ ਮਹਾਰਾਣੀ ਜਿੰਦਾ ਇੰਨਾ ਜਲੀਲ ਕੀਤਾ ਕਿ ਮਹਾਰਾਣੀ ਜਿੰਦਾ ਨੂੰ ਨਿਰਵਸਤਰ ਕਰ ਦਿੱਤਾ ਅਤੇ ਧਾਹਾ

ਮਾਰ ਕੇ ਰੋਈ ਹੈ ਮਹਾਰਾਣੀ ਜਿੰਦਾ। ਸ਼ੇਰੇ ਪੰਜਾਬ ਦੇ ਰਾਜਕਾਲ ਅੰਦਰ ਕਿਸੇ ਨੇ ਟਾਕੀ ਲਾ ਕੇ ਕੱਪੜਾ ਨਹੀਂ ਸੀ ਪਾਇਆ, ਪਤਾ ਲੱਗਦਾ ਕੋਈ ਗਰੀਬ ਹੈ। ਸ਼ੇਰੇ ਪੰਜਾਬ ਆਪ ਪਹੁੰਚ ਆਇਆ ਕਰਦਾ ਸੀ ਥਾਨਾ ਦਾ ਥਾਨ, ਮਹਾਰਾਣੀ ਜਿੰਦਾ ਕੱਪੜੇ ਦਾਨ ਕਰਦੀ। ਮਹਾਰਾਣੀ ਜਿੰਦਾ ਜਦੋਂ ਗੁਜ਼ਰਿਆ ਕਰਦੀ ਸੀ, ਸਿੱਖ ਸਰਦਾਰ ਮਹਾਰਾਣੀ ਜਿੰਦਾ ਦੇ ਇਰਦ ਗਿਰਦ ਤਲਵਾਰ ਦੀ ਛਾਵੇਂ ਮਹਾਰਾਣੀ ਜਿੰਦਾ ਨੂੰ ਲੈ ਕੇ ਜਾਇਆ ਕਰਦੇ ਸਨ। ਅੱਜ ਮਹਾਰਾਣੀ ਜਿੰਦਾ ਧਾਹਾ ਮਾਰ ਕੇ ਫਿਰ ਰੋਈ। ਮੈਂ ਕਹਿੰਦੀ ਇਹ ਕਾਦਰ ਦੀ ਕੁਦਰਤ ਹੈ, ਕਿਸੇ ਸਮੇਂ ਮਹਾਰਾਣੀ ਜਿੰਦਾ ਦੀ ਅੱਖ ਚੋਂ ਆਉਣ ਵਾਲਾ ਇੱਕ ਹੰਝੂ ਵੀ ਪਰਲੋ ਲਿਆ ਦਿਆ ਕਰਦਾ ਸੀ, ਪਰ ਅੱਜ ਮਹਾਰਾਣੀ ਜਿੰਦਾ ਦੇ ਅੱਖਾਂ ਚੋਂ ਬੇਗਿਣਤੀ ਜਿਹੜੇ ਹੰਝੂ ਕਿਰਦੇ ਨੇ, ਕੋਈ ਹਿਸਾਬ ਕਿਤਾਬ ਦੇਣ ਵਾਲਾ ਨਹੀਂ। ਸਿਆਣੇ ਕਹਿੰਦੇ ਕਈ ਵਾਰੀ ਅੱਖਾਂ ਦੇ ਹੰਝੂ ਮੋਤੀਆਂ ਤੋਂ ਮਹਿੰਗੇ ਭਾਅ ਵਿਕ ਜਾਂਦੇ ਨੇ, ਤੇ ਕਈ ਵਾਰੀ ਅੱਖਾਂ ਦੇ ਹੰਝੂ ਤਰੇਲ ਦੇ ਤੁਪਕਿਆਂ ਤੋਂ ਵੀ ਸਸਤੇ ਪੈ ਜਾਂਦੇ ਨੇ। ਤਰੇਲ ਦੇ ਤੁਪਕਿਆਂ ਤੋਂ ਵੀ ਸਸਤੇ, ਕਿਉਂਕਿ ਕਦਰ ਕਰਨ ਵਾਲਾ ਹੋਵੇ। ਇਹ ਜਿਹੜੇ ਅੱਖਾਂ ਦੇ ਹੰਝੂ, ਇਹਨਾਂ ਦਾ ਦਿਲ ਨਾਲ ਕਨੈਕਸ਼ਨ ਬਹੁਤ ਹੁੰਦਾ ਹੈ, ਤੇ ਵੀ ਪਤਾ ਜਦੋਂ ਦਿਲ ਰੋਂਦਾ ਫਿਰ ਅੱਖਾਂ ਚੋਂ ਹੰਝੂ ਆਉਂਦੇ ਨੇ। ਅਸਲੀ ਦੇ ਹੰਝੂ ਵੈਸੇ ਤਾਂ ਜਿਹੜੇ ਨਾਟਕਾਂ 'ਚ ਦੇਖਦੇ ਆ ਉਹ ਵੀ ਹੰਝੂ ਇਕੇਰਦੇ ਹੁੰਦੇ ਨੇ। ਸਿਆਣੇ ਕਹਿੰਦੇ ਜਿਹੜਾ ਹੰਝੂਆਂ ਦਾ ਪਾਣੀ ਹੈ ਉਹ ਖਾਰਾ ਹੋਇਆ ਕਰਦਾ ਹੈ, ਉਹ 'ਚ ਕੁਝ ਪ੍ਰਤੀਸ਼ਤ ਨਮਕ ਹੋਇਆ ਕਰਦਾ ਹੈ। ਅਤੇ ਅੱਜ ਮਹਾਰਾਣੀ ਜਿੰਦਾ ਧਾਹਾ ਮਾਰ ਕੇ ਰੋਂਦੀ, ਕਹਿੰਦੀ ਸ਼ੇਰੇ ਪੰਜਾਬ ਕਦੀ ਸੋਚਿਆ ਹੀ ਨਹੀਂ ਸੀ ਇਹੋ ਜਿਹਾ ਦਿਨ ਆਉਣਗੇ। 20 ਸਾਲ ਦੀ ਉਮਰ 'ਤੇ ਵਿਆਹ ਹੋਇਆ, 22 ਸਾਲ ਦੀ ਉਮਰ ਵਿਧਵਾ ਹੋ ਗਈ, ਦੁੱਖਾਂ ਦੇ ਭਾਰ ਟੁੱਟ ਪਏ। ਅੱਜ ਸ਼ੇਰੇ ਪੰਜਾਬ ਨੂੰ ਯਾਦ ਕਰਦੀ ਧਾਹਾ ਮਾਰ ਕੇ ਮਹਾਰਾਣੀ ਜਿੰਦਾ ਰੋ ਰਹੀ ਹੈ, ਔਰ ਦੋ ਮਹਿਮਾ ਮਹਾਰਾਣੀ ਜਿੰਦਾ

ਅੱਜ ਆਪਾਂ ਆਸਟ੍ਰੇਲੀਆ ਦੀ ਧਰਤੀ 'ਤੇ ਹਾਂ, ਸਾਨੂੰ ਸਮਾਂ ਮਿਲਿਆ ਤੀਸਰੀ ਵਾਰੀ ਆਉਣ ਦਾ ਹੈ। ਪਹਿਲਾਂ 2017 'ਚ, ਫਿਰ 19 'ਚ, ਹੁਣ ਕਾਫੀ ਸਮਾਂ ਪਾ ਕੇ ਅਸੀਂ 26 'ਚ ਆਏ ਹਾਂ ਅਤੇ ਅਸੀਂ ਦੇਖਿਆ ਵੀ ਬਹੁਤ ਚੇਂਜ ਹੋ ਗਿਆ ਇੱਥੇ ਆਸਟ੍ਰੇਲੀਆ ਦੀ ਧਰਤੀ 'ਤੇ। ਤੁਸੀਂ ਕਮਾਈ ਕਰਨ ਵਾਸਤੇ ਆਏ ਹੋ, ਕਈਆਂ ਦੇ ਪਰਿਵਾਰ, ਕਈਆਂ ਦੇ ਬੱਚੇ ਇੱਥੇ ਨੇ ਅਤੇ ਕਈਆਂ ਦੇ ਪਰਿਵਾਰ ਉੱਥੇ ਨੇ, ਔਰ ਅਸੀਂ ਜਦੋਂ ਇੱਥੇ ਦੇਖਦੇ ਹਾਂ ਤਾਂ ਅਸੀਂ ਇੱਕ ਗੱਲ ਕਰਦੇ ਹਾਂ ਵੀ ਗੋਰਿਆਂ ਦਾ ਕਾਨੂੰਨ ਬਹੁਤ ਵਧੀਆ। ਅਸੀਂ ਇੱਥੋਂ ਦੇ ਮੁਲਕ ਦੀ ਸਿਫਤ ਕਰਦੇ ਹਾਂ, ਅੱਜ ਅਸੀਂ ਇਹਨਾਂ ਦੇ ਕਾਨੂੰਨ ਦੀ ਸਿਫਤ ਕਰਦੇ ਹਾਂ। ਅਤੇ ਮੈਂ ਕਹਿੰਦੀ ਜੇ ਸਿੱਖ ਰਾਜ ਸ਼ੇਰੇ ਪੰਜਾਬ ਦੇ ਪਰਿਵਾਰ ਦਾ ਜਾਂ ਉਸ ਸਮੇਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਅਤੇ ਗੋਰੇ ਅੰਗਰੇਜ਼ ਹੀ ਸਨ। ਅੱਜ ਸਾਡੇ ਨੌਜਵਾਨ ਇੱਧਰ ਆਣ ਕੇ ਕੰਮ ਕਰਦੇ ਨੇ, ਗੋਰਿਆਂ ਦੇ ਕੋਲ ਨੌਕਰੀ ਕਰਦੇ ਨੇ, ਪਰ ਕਿਤੇ ਇਹੀ ਅੰਗਰੇਜ਼ ਗੋਰੇ ਸ਼ੇਰੇ ਪੰਜਾਬ ਦੇ ਰਾਜ ਕਾਲ ਅੰਦਰ ਜਾ ਕੇ ਨੌਕਰੀ ਕਰਿਆ ਕਰਦੇ ਸਨ। ਹੁਣ ਇੱਥੋਂ ਦਾ ਇੱਕ ਡਾਲਰ ਹੈ, ਮੈਨੂੰ ਲੱਗਦਾ ਵੀ 70 ਦੇ ਲਾਗੇ ਪਹੁੰਚ ਗਿਆ। ਅਮੈਰੀਕਾ ਦਾ ਇੱਕ ਡਾਲਰ 80, 85 ਜਾਂ 90 ਤੱਕ ਚਲੇ ਗਿਆ। ਉਹ ਸਮੇਂ ਸਾਡਾ ਇੱਕ ਨਾਨਕ ਸਾਈ ਸਿੱਕਾ ਹੁੰਦਾ ਸੀ, ਔਰ $38 ਅਮੈਰੀਕਾ ਦੇ ਹੋਇਆ ਕਰਦੇ ਸਨ। ਸਾਡੀ ਕਰੰਸੀ ਇੰਨੀ ਉੱਚੀ ਸੀ, ਪਰ ਇਹ ਬਰਬਾਦ ਕਰਨ ਵਾਲੇ ਕੌਣ ਹੈ? ਕੋਈ ਦੂਸਰੇ ਨਹੀਂ, ਜਿਨ੍ਹਾਂ 'ਤੇ ਅਸੀਂ ਅੱਖਾਂ ਮੀਟ ਕੇ ਐਤਬਾਰ ਕਰ ਲਿਆ। ਮੈਂ ਕਹਿੰਦੀ ਅਸੀਂ ਪਤਾ ਕਿੱਦਾਂ ਕਰੀਏ ਵੀ ਸਾਡਾ ਦੁਸ਼ਮਣ ਕਿਹੜਾ ਹੈ? ਬਹੁਤ ਵਾਰ ਦੁਸ਼ਮਣ ਸਾਡੇ ਆਪਣਿਆਂ ਦਾ ਭੇਸ ਵਟਾ ਕੇ ਆ ਜਾਂਦੇ, ਪਤਾ ਕਿੱਦਾਂ ਲੱਗੇ? ਸ਼ੇਰੇ ਪੰਜਾਬ ਦਾ ਰਾਜ ਕਾਲ 'ਤੇ ਮਹਾਰਾਣੀ ਜਿੰਦਾ ਧਾਹਾ ਮਾਰ ਕੇ ਰੋਂਦੀ ਹੈ, ਸ਼ੇਰੇ ਪੰਜਾਬ ਐਡਾ ਵੱਡਾ ਰਾਜ 'ਤੇ ਕਾਇਮ ਕਰ ਗਿਆ, ਉਹ ਤੈਨੂੰ ਇਹੀ ਨਹੀਂ ਪਰਖਾਈ ਤੇਰੇ ਆਪਣੇ ਕਿਹੜੇ ਅਤੇ ਤੇਰੇ ਗਦਾਰ ਕਿਹੜੇ? ਅੱਜ ਗਦਾਰੀ ਐਡੀ ਵੱਡੀ ਕਰ ਗਏ, ਉਹ ਸ਼ੇਰੇ ਪੰਜਾਬ ਦਾ ਰਾਜ ਹੀ ਰੋਲ ਕੇ ਰੱਖ ਦਿੱਤੇ। ਮਹਾਰਾਣੀ ਜਿੰਦਾ ਰੋਂਦੀ, ਜਿਹੜੇ ਰੁੱਸ ਜਾਂਦੇ ਨੇ ਉਹਨਾਂ ਨੂੰ ਮਨਾ ਸਕਦੇ ਹੋ, ਜਿਹੜੇ ਦੁਨੀਆ ਤੋਂ ਚਲੇ ਗਏ ਕਦੀ ਮੁੜ ਕੇ ਨਹੀਂ ਆਉਂਦੇ, ਫਿਰ ਉਹਨਾਂ ਦੀਆਂ ਯਾਦਾਂ 'ਚ ਵਿਰਾਗ ਹੁੰਦਾ ਹੈ।

ਅਗਲਾ ਜੋ ਇਤਿਹਾਸ ਹੈ ਅਸੀਂ ਕੱਲ੍ਹ ਦੇ ਦੀਵਾਨਾਂ ਅੰਦਰ ਆਪ ਜੀ ਦੇ ਨਾਲ ਸਾਂਝ ਪਾਵਾਂਗੇ। ਆਪ ਜੀ ਵੱਲੋਂ ਬੇਅੰਤ ਮਾਣ ਸਤਿਕਾਰ, ਬੇਅੰਤ ਮਾਇਆ ਦੇ ਗੱਫੇ ਦੇ ਕੇ ਨਵਾਜਿਆ ਗਿਆ। ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ, ਮਹਾਰਾਜ ਕਿਰਪਾ ਕਰਨ, ਸਾਰੇ ਤੁਸੀਂ ਰੋਜ਼ੀ ਰੋਟੀ ਕਮਾਉਣ ਵਾਸਤੇ ਇੱਥੇ ਆਏ ਹੋ, ਪੰਜਾਬ ਤੋਂ ਜਾਂ ਹੋਰ ਕਈ ਇਲਾਕਿਆਂ ਤੋਂ ਚੱਲ ਕੇ ਆਏ ਹੋ, ਮਹਾਰਾਜ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖਣ, ਸਾਡੇ ਲਈ ਅਰਦਾਸ ਕਰਿਓ, ਅਸੀਂ ਇਸੇ ਤਰ੍ਹਾਂ ਸੰਗਤਾਂ ਦੇ ਜੋੜੇ ਚਾੜਨ ਦੀ ਜਿਹੜੀ ਸੇਵਾ ਕਰਦੇ ਰਹੀਏ। ਇਹ ਜਥਾ ਤੁਹਾਡਾ ਆਪਣਾ ਜਥਾ, ਇਹ ਦਾਸ ਬੀਬੀ ਜਸਵੀਰ ਕੌਰ ਜਾਸ, ਪਿੰਡ ਹੈਦਰਾਬਾਦ ਬੇਟ, ਨਜ਼ਦੀਕ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ। ਢੜਦੇ ਸਾਦਰੇ ਸਨ ਭੈਣ ਜੀ ਕੁਲਵੰਤ ਕੌਰ, ਪਿੰਡ ਹਰੀਪੁਰ ਬਾਠਾ ਨੇੜੇ ਨਕੋਦਰ, ਭੈਣ ਮਨਜਿੰਦਰ ਕੌਰ ਪਿੰਡ ਲੋਹਗੜ ਨੇੜੇ ਮਹਿਤਪੁਰ ਨਕੋਦਰ, ਸਰੰਗੀ ਵਾਦਕੂ ਵੀ ਭੈਣ ਕੁਲਵੰਤ ਕੌਰ ਪਿੰਡ ਥਲਾ ਨੇੜੇ ਨਗਰ ਫਲੌਰ, ਬਹੁਤ ਵਾਰ ਜਲੰਧਰ ਦੂਰਦਰਸ਼ਨ DD ਪੰਜਾਬੀ ਤੋਂ ਲਾਈਵ ਪ੍ਰੋਗਰਾਮ 'ਚ ਆਪ ਜੀ ਇਸ ਜਥੇ ਨੂੰ ਸਰਵਣ ਕਰ ਚੁੱਕੇ ਹੋਵੋਗੇ। ਅਗਲੇ ਦੀਵਾਨਾਂ 'ਚ, ਕੱਲ੍ਹ ਦੇ ਦੀਵਾਨਾਂ ਅੰਦਰ ਅਸੀਂ ਅਗਲਾ ਜਿਹੜਾ ਇਤਿਹਾਸ ਸਾਂਝ ਪਾਵਾਂਗੇ, ਆਪ ਜੀ ਨੇ ਜ਼ਰੂਰ ਹਾਜ਼ਰੀਆਂ ਲਵਾਉਣੀਆਂ ਅਸਰਬਾਦ ਦੇ ਭਲੇ ਦੇ ਲਈ। ਅਰਦਾਸ, ਆਓ ਹੁਣ ਰਲ ਮਿਲ ਕੇ ਅਨੰਦ ਸਾਹਿਬ ਜੀ ਦੀ ਬਾਣੀ 6 ਪੌੜੀਆਂ ਦਾ ਜਾਪ ਆਪਾਂ

ਮੇਰੀ ਵਡਿਆ ਕੋਈ ਨਾਉ ਨਾ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜੁਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਤ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇ ਕਿਨ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ

ਸ਼ਬਦ ਚੌਂਕੀ ਸੋਧਰ ਰਹਿਰਾ ਸਾਹਿਬ ਜੀ ਦੇ ਭੋਗ ਦੀ ਕੀ ਅਰਦਾਸ, ਗੁਰ ਸ਼ਬਦ ਵਿਚਾਰ ਹੋਏ ਆਰਤੀ ਚੌਂਕੀ ਦੀ ਕੀ ਅਰਦਾਸ, ਉਪਰੰਤ ਢਾਡੀ ਵਾਰਾਂ ਗਾਇਣ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਕੀਰਤਨ ਜਸ ਕਰਨ ਢਾਡੀ ਵਾਰਾਂ ਗਾਇਣ ਕਰਨ ਦੀ ਦਾਤ ਬਖਸ਼ਿਸ਼ ਕਰਨੀ, ਕਿਰਪਾਲਤਾ ਕਰਨੀ ਦਾਰਾ ਇਸ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧ ਭਰੋਸਾ ਬਖਸ਼ਣਾ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਰਮਿੰਦਰ ਸਿੰਘ, ਬੀਬੀ ਰਮਨਦੀਪ ਕੌਰ, ਸਤਿਗੁਰੂ ਸਾਹਿਬ ਜੀਓ, ਤਿਨ੍ਹਾਂ ਦੇ ਸਪੁੱਤਰ ਰਣਦੀਪ ਸਿੰਘ, ਤਿਨ੍ਹਾਂ ਦੇ ਜਨਮਦਿਨ ਦੇ ਸੰਬੰਧ ਵਿੱਚ ਸਤਿਗੁਰੂ ਜੀਓ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਆਈ ਹੋਈ ਸੰਗਤ ਵਾਸਤੇ ਲੰਗਰਾਂ ਦੀਆਂ ਸੇਵਾਵਾਂ ਹਾਜ਼ਰ ਹਨ। ਸਤਿਗੁਰੂ ਜੀ ਕਿਰਪਾਲਤਾ ਕਰਨੀ, ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਆਪ ਜੀ ਨੇ ਬੱਚੇ ਨੂੰ ਚੜ੍ਹਦੀ ਕਲਾ, ਤੰਦਰੁਸਤੀ, ਗੁਰਸਿੱਖੀ, ਸਿਦਕ ਭਰੋਸਾ ਬਖਸ਼ਿਸ਼ ਕਰਨਾ, ਲਮੇਰੀ ਆਰਜਾ ਬਖਸ਼ਣੀ। ਸਤਿਗੁਰੂ ਜੀਓ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਸਰਦਾਰ ਰਾਜਵੰਤ ਸਿੰਘ ਮਾਨ ਦੇ ਪਰਿਵਾਰ ਵੱਲੋਂ ਬੀਬੀ ਗੁਰਦੇਵ ਕੌਰ ਦਾਨਗੜ੍ਹ 1984 ਦੇ ਸ਼ਹੀਦ ਦੀ ਯਾਦ ਵਿੱਚ ਆਪ ਜੀ ਦੇ ਸਨਮੁਖ ਅਰਦਾਸ ਬੇਨਤੀ, ਜੋਦੜੀ ਸਤਿਗੁਰੂ ਜੀ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਮਿਹਰਾਮਤ ਕਰਨੀ, ਆਪ ਜੀ ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ।

ਸਤਿ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਦਰਸਨ ਪਰਸੇ ਆਏ ਗੁਰੂ ਕੈ ਜਨਮ ਮਰਨ ਹੋਵੈ ਸਿਫਤ ਖਸਮ।

ਹੈ ਸਭਨਾਂ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ, ਚਾਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਸ਼ੁੱਕਰਵਾਰ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕੱਲ੍ਹ ਨੂੰ ਆਰੰਭ ਹੋ ਰਹੇ ਨੇ, ਜਿਸ ਦੇ ਭੋਗ ਐਤਵਾਰ ਨੂੰ 9:15 ਪਾਏ ਜਾਣਗੇ। ਭੋਗਾਂ ਤੋਂ ਪਰੰਤ ਵਿਸ਼ੇਸ਼ ਤੌਰ 'ਤੇ ਦੀਵਾਨ ਸਜਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ। 18 ਜੂਨ ਨੂੰ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾਵੇਗਾ। 16 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਵੇਗੀ ਅਤੇ 18 ਜੂਨ ਨੂੰ ਭੋਗ ਪਾਏ ਜਾਣਗੇ। 25 ਜੂਨ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ, 29 ਜੂਨ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, 30 ਜੂਨ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਦਿਹਾੜੇ ਮਨਾਏ ਜਾ ਰਹੇ ਨੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਜੀ ਦੇ ਪਾਠ। ਉਪਰੰਤ ਸਤਿਗੁਰੂ ਜੀ ਆਪਣੇ ਨਿਜਾਸ ਨਾਮ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨ।

ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਹੈ ਕਰਤੇ ਕਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਹਿ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਆਂ ਦੇਖਿਆ ਗਾ ਦੇਵਣ ਹਾਰ ਤੇਰੇ ਦਾਨ ਕੀਮਤ ਨਾ ਵਾ ਇਸ ਦਾਤੇ ਕਵਣ ਸਮਾਰ ਸੰਭ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸ ਸੜੀਆਂ ਜੋ ਹੋ ਵੈਸਾ ਸੁਮੇਲ ਕਰ ਕਰ ਇਹ ਪਾਹੁਚਾ ਸਦਣੇ ਨੇ ਤਬਵਨ ਸਦਣਾਰਾ ਸਿਮਰਿਆ ਨਾਨਕ ਸੇ ਦੇ ਅਵਨ ਰਾਗਾ ਸਾਮਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਏ ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾ ਤੇ ਵਾਰੀ ਮਾਹ ਹੋਆ ਸੂਰਜ ਏਕੋ ਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪ ਗਵਨ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਐਸੀ ਆਰਤੀ ਹੋਏ ਪਵਖੰਡ ਨ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਬੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਜਾ ਚਾਨਣ ਸਭ ਮੈਂ ਚਾਨਣ ਹੋਏ ਉਂਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨਦਿਨ ਮੋਹੇ ਆਹੀ ਪਿਆਸਾ ਕਿਰਪਾ ਜਲਦੇ ਨਾਨਕ ਸਾਰੰਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧਨ ਗਰਬਾ ਭਰਿਆ ਮਨ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੇ ਪਨ ਵੱਡਾ ਹੈ ਕਰ ਡੰਡੌਤ ਪਨ ਵੱਡਾ ਹੈ ਰਹਾਉ ਸਾਕਤ ਹਾਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ ਜਿਉਂ ਜਿਉਂ ਚੁਲੈ ਚ ਵੈਦਕ ਭਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਵਿਨਾਸ਼ੀ ਪ੍ਰਗ ਪਾਇਆ ਪਰਮੇਸ਼ਵਰ ਵਾ ਸੋਭ ਖੰਡ ਬ੍ਰਹਮੰਡਾ ਹੈ ਹਾਮ ਗਰੀਬ ਮਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਿਨ ਨਾਨਕ ਨਾਮ ਦਾ ਟੇਕ ਹੈ ਹਰ ਨਾਮ ਹੀ ਸੁਖ ਮੰਡਾ ਹੈ ਰਾਗ

ਬੋਲਾਂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ। ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਡਿੱਠੇ ਸਭ ਨੂੰ ਹਜਾਏ। ਤੇਗ ਬਹਾਦਰ ਸਿਮਰੇ ਕਾਰਨਾ ਨਿਦਾ ਵੈ ਧਾਏ ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਂ ਨਿਤਾਣਿਆਂ ਤਾਂ ਨਿਉਟਿਆਂ ਦੇ ਉੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲ ਅਚ ਅਰਦਾਸ ਵੱਡੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਈ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਮਿਹਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣ ਹਾਰ ਹੋ ਬਖਸ਼ ਲੈਣਾ ਅੱਗੇ ਤੋਂ ਸਮਰਥ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਜੀ। ਆਪ ਜੀ ਦੀ ਕਿਰਪਾ ਮਹਾਰਾਮ ਸਤਿਕਾਰ ਚਾਰ ਪੈ ਦਿਨਾਂ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪੈ ਰਹਿਣ ਆਈ ਹੈ ਭਾਣੀ ਅੰਦਰ ਬਤੀਤ ਕਰਾਉਣੀ। ਕਿਰਪਾ ਕਰਨੀ ਜੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ ਜੀ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਔਰ ਆਪ ਪਿੰਡ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ। ਕਿਰਪਾ ਕਰਨੀ ਅੰਗ ਸੰਸਾਈ ਨੂੰ ਚੜ੍ਹਦੀ ਕਲਾ ਰੱਖਣਾ। ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

ਵਾਹਿਗੁਰੂ ਜੀ। ਤਹਿ ਜਨ ਜਾਚੋ ਜਗਤ੍ਰ ਪਰ ਜਾਨਿਅਤ, ਬਾਸ ਰਹਿਣ ਬਾਸ ਜਾ ਕੋ ਹਿਤ ਨਾਮ ਸਿਓ, ਪਰਮ ਅਤੀਤ ਪਰਮੇਸ਼ਵਰ ਕੇ ਰੰਗ ਰੰਗਿਓ, ਬਾਸਨਾ ਤੇ ਬਾਹਰ ਪੈ ਦੇਖਿਅਤ ਧਾਮ ਸਿਓ, ਅਪਰ ਪਰਮ ਪਰ ਪੁਰਖ ਸੇ ਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਾਹੀ ਓਰੇ ਕਾਮ ਸਿਓ, ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ, ਭਗਤ ਕੇ ਹੇਤ ਪਾਇ ਰਿਓ ਮਿਲ ਰਾਮ ਸਿਓ, ਅਪਰ ਪਰਮ ਪਰ ਪੁਰਖ ਸੋ ਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਾਹੀ ਓਰੇ ਕਾਮ ਸਿਓ, ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ, ਭਗਤ ਕੇ ਹੇਤ ਪਾਇ ਰਿਓ ਮਿਲ ਰਾਮ ਸਿਓ।

ਕਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਹੰਦ ਸਾਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਤਰੁੱਟ ਕੇ ਅੱਜ ਦਾ ਜੋ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਹੁਕਮ ਸੋਰਠ ਕੀ ਵਾਰ ਦੇ ਸਿਰਲੇਖ ਅਧੀਨ ਦਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 653 ਪਰ ਸੁਸ਼ੋਭਿਤ ਹੈ। ਇਸ ਪਾਵਨ ਹੁਕਮ ਵਿੱਚ ਦੋ ਸਲੋਕ ਗੁਰੂ ਅਮਰਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਅਤੇ ਪੌੜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੈ। ਸੋਰਠ ਕੀ ਵਾਰ ਦੇ ਇਸ ਸ਼ਬਦ ਦੀਆਂ ਤਕਰੀਬਨ ਇਸ ਵਾਰ ਦੀਆਂ 29 ਪੌੜੀਆਂ ਹਨ। ਅਖੀਰ 'ਤੇ ਸ਼ੁੱਧ ਸ਼ਬਦ ਇਹ ਦਰਸਾਉਂਦਾ ਹੈ ਕਿ ਭਾਈ ਗੁਰਦਾਸ ਸਾਹਿਬ ਜੀ ਨੇ ਜਦੋਂ ਇਹ ਵਾਰ ਲਿਖਤੀ ਰੂਪ ਵਿੱਚ ਸੰਪੂਰਨ ਕੀਤੀ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ੁੱਧ ਲਿਖ ਕਰਕੇ ਇਹਨੂੰ ਪ੍ਰਮਾਣਿਕ ਕੀਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ ਭੁੱਖਿਆ ਭੁੱਖ ਨਾ ਉਤਰੀ

ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗਾਵੈ ਕੋ ਤਾਨ ਹੋਵੈ ਕਿਸੈ ਤਾਨ, ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਸਾਜ ਕਰੇ ਤਨ।

ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ

ਮਾਤ ਵਿਚ ਰਤਨ ਜਵਾਹਰ ਮਾਣਿਕ ਜੇ ਕੁਗੁਰ ਕੀ ਸਿੱਖ ਸੁਣੀ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕਹਿ

0: ਇਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ
1: ਸਿੱਧ ਪੀਰ ਸੁਨਾਚਨੇ ਤਰਤ ਵਾਲਾ ਕਾਲ
0: ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ
1: ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ
0: ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾਲਾ ਹਨੁਮੰਦ
1: ਜੋਗ ਜਗਤ ਸੁਣਿਆ ਸਾਸ ਸੁਮਿਰਤ ਵੇਦ
0: ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵ ਮਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ।

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਭਾਵ ਅਸੰਖ ਪੂਜਾ ਅਸੰਖ ਕਰਤਾਵ,
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ,
1: ਅਸੰਖ ਸਤਿਯ ਸੰਦਾਤਾ,
0: ਅਸੰਖ ਸੂਰਮੋ ਭਾਗ ਸਾਰ, ਅਸੰਖ ਮੋਲ ਲਿਵਲਾਇ ਤਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਨਿੰਦਕ ਸਿਰ ਕਰ

0: ਤੁਤ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਮੋਤ ਪਲੀਤੀ ਕੱਪੜ ਹੋਏ ਦੇ ਸਾ ਬੂਣ ਲਈਐ ਉਹ
1: ਧੋਏ
0: ਉਨੀ ਪਾਪੀ ਆਖਣ ਨਾਹੀ ਕਰ ਕਰ।

ਈਸ਼ਰਿਆ ਕੇ ਸਿੱਧਿਆ ਕੇ ਕੀਤੀ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੀ ਕੀਤੀ ਕਹਿ ਕੇ ਉੱਠ ਉੱਠ ਜਾਹੀ ਜੀਵੜ ਭਾਵੇ ਤੀਵੜ ਹੋਏ ਨਾਨਕ ਜਾਣੇ ਸੱਚ ਸੋਏ ਸੋਦਰ ਕੀਹਾ ਸੋ ਕਰ ਕੀਹਾ ਜਿਤ ਬਹਿ ਸਰਬ ਸੰਭਾਲੇ ਕੀਤੇ ਰਾਗ ਪ੍ਰੀ ਸਿਉ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ।

ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਗਿਆਨ ਦੇ ਭੰਡਾਰਨ।

0: ਕੇਤੀਆ ਬਾਣੀ ਕੇਤੇ ਪਾਤ
1: ਨਰਿੰਦਰ
0: ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਹਾਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛੁਤਾਏ।

ਸ਼ਸਤਰ ਪਾਣੇ ਨਮੋ ਅਸਤਰ ਮਾਣੇ ਅਪੇਖੀਆ ਪਰਮੀ ਅਭੋਗੀ ਅਭੁਗਤੇ ਨਮੋ ਨਿਤ ਨਾਰਾਇਣ।

0: ਆ ਜਾਨ ਬਾਹੂ ਏਕੇ ਸੁਦਾਹੂ
1: ਓਂਕਾਰ ਯਾਦ ਕਥਨੀ ਅਨਾਦ
0: ਖਲ ਖੰਡ ਗਿਆਲ ਗੁਰ ਭਰ ਅਕਾਲ
1: ਕਰ ਪ੍ਰਣਾਮ ਚਿਤ ਚਰਨ ਨਾਮ
0: ਅੰਛਿਤ ਗਾਤ ਅਜਿਜ ਨ ਬਾਤ
1: ਅੰਜੰਜ ਗਾਤ ਨਰੰਜ ਬਾਤ
0: ਅੰਟੁਟ ਪਨਾਰ ਅੰਡਠ ਪਾਰ
1: ਆਡੀਟ ਧਰਮਤ ਦੀਟ ਕਰਮ
0: ਅਨਭਰਨ ਅੰਤ ਦਾਤਾ ਮਹੰਤ
1: ਅਨਮੋਲ ਮਨਾ ਸ਼ੰਤ ਹੈ ਪ੍ਰਸਾਦ ਕੁਰ ਨਾਲ ਹੈ ਅਰ ਕਾਲ ਹੈ
0: ਖਲ ਖੰਡਰ ਹੈ ਮੈਂ ਮੰਡਲ ਹੈ
1: ਜਗਦੇਸੁਰ ਹੈ ਪਰਮੇਸ਼

0: ਕੇ ਚਰਨੀ ਹਿਰਦੇ ਤਿਆ ਅੰਤਰਾਤਮੇ ਸੰਭਾਲ ਕਹੇ ਨਾਨ ਸੁਣੋ ਸੰਤੋ ਸੋ ਸਿੱਖ ਸਨਮੁਖ
1: ਹੋਏ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਬਵੇਕੀਆਂ ਜਾਏ
1: ਜੂਨੀ ਪਰਮਾਵੇ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤ

0: ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਸਿਓ ਲਿਵਲਾਏ,
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ,
1: ਸਿਮਰਤ ਸਾਸਰ ਗੁਣ ਪਾਪ ਵਿਚਾਰ।

0: ਸੇ ਜਨ ਜਾ ਕੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
1: ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਆਂਦਿਨ ਹਰ ਨਿਵ ਲਾਗੇ ਜਾਗਤ ਰਹਿਣ ਵਿਹਾਣੀ
0: ਮਾਤਾ ਕੇ ਉਦਰ ਮੈਂ ਪਿਤਪਾਲ ਕਰੇ ਸੋ ਕਿਉਂ ਮਨੋ ਵਸਾਰੀਏ
1: ਮਨੋ ਕਿਉਂ ਵਿਸਾਰੀਏ ਏ ਵਰਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੈ
0: ਕੁਛ ਨੂੰ ਕੇ ਪੋ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਵਾਪੇ ਲਾਏ ਗੁਰਮੁਖ ਸਦਾ ਸੰਭਾਲੀਏ
0: ਕਹੇ ਨਾਨਕ ਏ ਵਰਦਾਤਾ ਸੋ ਕਿਉਂ ਮਨੋ ਵਸਾਰੀਏ
1: ਜੈਸੀ

0: ਖਾਲਸਾ
1: ਉਠਾ ਗੁਰ ਤੁਮ
0: ਪੈਰ ਦਾਸ
1: ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ,

ਬੇਟਿਆਂ ਦੀ ਓਟ ਸੱਚੀ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਪਾਠ ਹੋਏ ਸਲੋਕ ਮਹੱਲਾ ਨਾਵਾਂ ਜੀ ਦੀ ਗੁਰਬਾਣੀ ਦੇ ਜਾਪ ਉਪਰੰਤ ਗੁਰਬਾਣੀ ਸ਼ਬਦ ਪੜ੍ਹੇ ਗਏ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਸੰਗਤੀ ਰੂਪ ਦੇ ਵਿੱਚ ਹਾਜ਼ਰੀਆਂ ਭਰਦਿਆਂ ਗੁਰਬਾਣੀ ਉਚਾਰਨ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸੁਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਗੁਰਸਿੱਖੀ ਸਿਦਕ ਅੰਮ੍ਰਿਤ ਵੇਲਾ ਨੇਮ ਪ੍ਰੇਮ ਆਪਸੀ ਇਤਫਾਕ ਬਖਸ਼ਣਾ ਆਪਣੇ ਦਰ ਘਰ ਦੀਆਂ ਸੇਵਾਵਾਂ ਈਰਖਾ ਦਵੈਖ ਤੋਂ ਰਹਿਤ ਬਖਸ਼ਿਸ਼ ਕਰਨੀਆਂ ਮਹਾਰਾਜ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਇੰਦਰਜੋਤ ਸਿੰਘ ਤਿਨ੍ਹਾਂ ਦੇ ਜਨਮ ਦਿਨ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਕਿਰਪਾਲਤਾ ਕਰਨੀ ਬੱਚੇ ਨੂੰ ਚੜ੍ਹਦੀ ਕਲਾ ਤੰਦਰੁਸਤੀ ਲਮੇਰੀ ਆਰਜ਼ਾ ਦੀ ਦਾਤ ਬਖਸ਼ਿਸ਼ ਕਰਨੀ ਮਿਹਰਾਮਤ ਕਰਨੀ ਸਤਿਗੁਰੂ ਜੀ ਉਹ ਚੜ੍ਹਦੀ ਕਲਾ ਵਿੱਚ ਰੱਖਣਾ ਆਪ ਜੀ ਦੇ ਦਰਕਰ ਦੀ ਸੇਵਕ ਪਰਿਵਾਰ ਵੱਲੋਂ ਕਾਰੋਬਾਰ ਵਾਸਤੇ ਅਰਦਾਸ ਬੇਨਤੀ ਮਹਾਰਾਜ ਕਿਰਪਾ ਕਰਨੀ ਕਾਰੋਬਾਰਾਂ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਦਾ ਆਪਸੀ ਪ੍ਰੇਮ ਇਤਫਾਕ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਉਹ ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਮਨਿੰਦਰ ਸਿੰਘ ਬੀਬੀ ਹਰਿੰਦਰ ਕੌਰ ਜੀ ਦੇ ਪਰਿਵਾਰ ਅਤੇ ਸਮੂਹ ਨਾਗਪਾਲ ਪਰਿਵਾਰ ਦੇ ਵੱਲੋਂ ਸਤਿਗੁਰੂ ਬੱਚੇ ਮਨੁਪ੍ਰੀਤ ਸਿੰਘ ਅਤੇ ਬੀਬੀ ਨੇਹਾ ਨਾਗਪਾਲ ਦੇ ਆਨੰਦ ਕਾਰਜ ਦੀ ਸੰਪੂਰਨਤਾ ਉਪਰੰਤ ਸ਼ੁਕਰਾਨੇ ਵਜੋਂ ਅਰਦਾਸ ਆਪ ਜੀ ਨੇ ਵਿੱਚ ਵਰਤ ਕੇ ਕਾਰਜਾਂ ਦੀ ਸੰਪੂਰਨਤਾ ਕੀਤੀ ਆਪ ਜੀ ਦਾ ਕੋਟਾਣ ਕੋਟ ਸ਼ੁਕਰਾਨਾ ਬੱਚਿਆਂ ਨੂੰ ਚੜ੍ਹਦੀ ਕਲਾ ਆਪਸੀ ਪ੍ਰੇਮ ਇਤਫਾਕ ਦੋਨਾਂ ਪਰਿਵਾਰਾਂ ਦਾ ਆਪਸੀ ਤਾਲਮੇਲ ਵਧਾਉਣਾ ਸਤਿਗੁਰੂ ਆਪਣੇ ਦਰ ਘਰ ਦੇ ਅਸਥਾਨਾਂ ਦੇ ਦਰਸ਼ਨ ਦੀਦਾਰ ਅੰਮ੍ਰਿਤ ਵੇਲੇ ਦੀਆਂ ਦਾਤਾਂ ਨਿਤਨੇਮ ਬਖਸ਼ਣੇ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਆਪ ਜੀ ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਬੀਬੀ ਰਵਿੰਦਰ ਕੌਰ ਜੀ ਦੇ ਪਰਿਵਾਰ ਵੱਲੋਂ ਸਤਿਗੁਰੂ ਅਰਦਾਸ ਬੇਨਤੀ ਕਿਰਪਾਲਤਾ ਕਰਨੀ ਬੱਚਿਆਂ ਨੂੰ ਅੰਮ੍ਰਿਤ ਵੇਲੇ ਦੀਆਂ ਦਾਤਾਂ ਤੰਦਰੁਸਤੀਆਂ ਬਖਸ਼ਣੀਆਂ ਚੰਗੀ ਸੰਗਤ ਰੰਗਤ ਬਖਸ਼ਿਸ਼ ਕਰਨੀ ਸਤਿਗੁਰੂ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਜੋ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਕੀ ਜੈ।

ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰ ਸੋਈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਸਤਿਗੁਰੂ ਜੀ ਨੇ ਜੋ ਅਪਾਰ ਕਿਰਪਾ ਬਖਸ਼ਿਸ਼ ਕੀਤੀ, ਅੱਜ ਦਾ ਪਾਵਨ ਹੁਕਮ ਜੋ ਸੋਰਠ ਕੀ ਵਾਰ ਦੇ ਵਿੱਚ ਸਤਿਗੁਰੂ ਜੀ ਨੇ ਦਰਜ ਕੀਤਾ, ਆਪ ਜੀ ਦੇ ਸਨਮੁਖ ਇਸ ਵਾਰ ਸੰਬੰਧੀ ਜ਼ਰੂਰੀ ਬੇਨਤੀ ਹੈ ਕਿ ਕਿਸੇ ਵੇਲੇ ਮਨ ਵਿੱਚ ਆਉਂਦਾ ਕਿ ਵਾਰ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ ਅਤੇ ਸਲੋਕ ਗੁਰੂ ਅਮਰਦਾਸ ਸਾਹਿਬ ਜੀ ਦੇ ਚੱਲ ਰਹੇ ਹਨ, ਜਾਂ ਵਾਰ ਗੁਰੂ ਅਰਜਨ ਦੇਵ ਜੀ ਦੀ ਹੁੰਦੀ ਹੈ ਅਤੇ ਸਲੋਕ ਗੁਰੂ ਅੰਗਦ ਸਾਹਿਬ ਜੀ ਦੇ ਜਾਂ ਗੁਰੂ ਨਾਨਕ ਸਾਹਿਬ ਜੀ ਦੇ। ਪਹਿਲਾਂ ਜਿਹੜੀਆਂ ਵਾਰਾਂ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਵੇਂ ਆਸਾ ਦੀ ਵਾਰ ਸੀ, ਉਹ ਪੌੜੀਆਂ ਹੀ ਪੜ੍ਹੀਆਂ ਜਾਂਦੀਆਂ ਸੀ, ਉਦੋਂ ਸਲੋਕ ਦਰਜ ਨਹੀਂ ਸਨ। ਪਰ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1601 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਆਰੰਭ ਕੀਤੀ, ਜਿੰਨੇ ਸਲੋਕ ਆਉਂਦੇ ਸੀ ਭਗਤ ਸਾਹਿਬਾਨਾਂ ਦੇ ਗੁਰੂ ਸਾਹਿਬਾਨਾਂ ਦੇ, ਉਹਨਾਂ ਨੂੰ ਇੱਕ ਪਾਸੇ ਰੱਖ ਲਿਆ। ਜਿਹੜੀਆਂ 22 ਵਾਰਾਂ ਦੇ ਵਿੱਚੋਂ 20 ਵਾਰਾਂ ਸਨ, ਉਹਨਾਂ ਨਾਲ ਰਲਦੇ ਮਿਲਦੇ ਪੌੜੀਆਂ ਨਾਲ ਸਲੋਕ ਦਰਜ ਕਰ ਦਿੱਤੇ ਗਏ। ਜਿਹੜੇ ਵੱਧ ਗਏ ਸੀ ਉਹ ਸਲੋਕ ਫਿਰ ਸਲੋਕ ਵਾਰਾਂ ਅਤੇ ਵਧੀਕ ਦੇ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਪਿੱਛੇ ਲਿਖ ਦਿੱਤੇ ਗਏ। ਇਹ ਸਲੋਕ ਜਿਹੜੇ ਹਨ ਵਾਰਾਂ ਨਾਲ ਦਰਜ ਕੀਤੇ, ਉਹ ਕੇਵਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਦੇਣ ਹੈ। ਉਹਦੀ ਉਦਾਹਰਨ ਹੈ ਆਸਾ ਜੀ ਦੀ ਵਾਰ, ਕਿ ਆਸਾ ਜੀ ਦੀ ਵਾਰ ਵਿੱਚ ਗੁਰੂ ਅੰਗਦ ਸਾਹਿਬ ਦੇ ਸਲੋਕ ਹਨ, ਪਰ ਆਸਾ ਜੀ ਦੀ ਵਾਰ ਗੁਰੂ ਨਾਨਕ ਸਾਹਿਬ ਦੇ ਸਮੇਂ ਪੜ੍ਹੀ ਜਾਂਦੀ ਸੀ, ਪਰ ਗੁਰੂ ਅੰਗਦ ਸਾਹਿਬ ਉਦੋਂ ਗੁਰਤਾ ਗੱਦੀ 'ਤੇ ਨਹੀਂ ਸਨ। ਇਸ ਤਰ੍ਹਾਂ ਜਦੋਂ ਇਤਿਹਾਸ ਵਿੱਚੋਂ ਜ਼ਿਕਰ ਕਰਦਿਆਂ ਸ਼ੁੱਧ ਸ਼ਬਦ ਆਇਆ, ਸ਼ੁੱਧ ਦਾ ਅਰਥ ਜਦੋਂ ਭਾਈ ਗੁਰਦਾਸ ਸਾਹਿਬ ਲਿਖਦੇ ਮਹਾਰਾਜ, ਉਹ ਅੱਖਰੀ ਭੇਦ ਸਾਰੇ ਵੇਖ ਕੇ ਅਤੇ ਉੱਥੇ ਪਿੱਛੇ ਲਿਖ ਦਿੰਦੇ ਸੀ ਕਿ ਸ਼ੁੱਧ ਹੈ, ਭਾਵ ਕਿ ਇਹਨੂੰ ਚੈੱਕ ਕਰ ਲਿਆ ਗਿਆ ਹੈ। ਜਿੱਥੇ ਕਿਤੇ ਕਮੀ ਰਹਿ ਜਾਂਦੀ ਸੀ ਉੱਥੇ ਸ਼ੁੱਧ ਕੀਚੇ ਲਿਖ ਦਿੱਤਾ ਜਾਂਦਾ ਸੀ। ਇਹ ਗੱਲਾਂ ਨੋਟ ਕਰਨ ਵਾਲੀਆਂ ਆਪ ਜੀ ਨੇ ਜ਼ਰੂਰ ਖਿਆਲ ਕਰਨਾ ਜੀ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨੀਏ ਹੋਵੇ ਪ੍ਰਮਾਣ ਤਾਂ ਖਸਵੇਂ ਕਾ ਮਹਿਲ ਪਾਏ ਸੀ, ਖਸਵੇਂ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜਿਉ ਪਿੰਡ ਸਭ ਕਹੁ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਰਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ, ਜੱਪੀਆਂ, ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੀ ਪਿਤਾਪ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ ਉਪਰੰਤ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸ਼ੁੱਧ ਅਤੇ ਸਪਸ਼ਟ, ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਕੀਰਤਨ ਜਸ ਕਰਨ ਦੀਆਂ ਦਾਤਾਂ ਬਖਸ਼ਣੀਆਂ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀਓ, ਆਪਣੇ ਸੇਵਕਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੋ ਸਤਿਗੁਰੂ, ਦੇਹ ਰੋਗਤਾ ਦੀਆਂ ਦਾਤਾਂ ਬਖਸ਼ੋ, ਸੇਵਾਵਾਂ ਚੜ੍ਹਦੀ ਕਲਾ ਨਾਲ ਲੈਣੀਆਂ ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ।

0: ਕਿਰਪਤੇ
1: ਜਬ ਲਉ ਨਹੀਂ ਪਾਗ ਲੀਲਾਰ ਉਦੈ ਤਬ ਲਉ ਭ੍ਰਮ ਤੇ ਫਿਰ ਤੇ ਬਹੁਤ ਆਇਓ।

ਮਹਲਾ ਤੀਜਾ। ਏ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ।

ਹਉ ਹਰਿ ਕੈ ਸਦ ਬਲਿਹਾਰਣੈ ਜਿਤ ਸੇਵਿਐ ਸੁਖ ਪਾਇ।

ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ

ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਪਾਏ, ਹਰ ਕੀ ਆ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Itu

ಜಯ ಜಯ ಜಯ ಜಯ ಗೋ.

0: करूँ तो लोग
1: मैं करूँ।